ਇੱਕ ਤੇ ਸਿੱਖ ਬਣ ਜਾਣਾ ਹੈ ਨਾ, ਇੱਕ ਜਿਹੜੀ ਸਿੱਖੀ ਕਮਾਉਣੀ ਹੈ, ਅਸਲ ਗੱਲ ਤੇ ਉਹ ਹੈ ਰੂਪ ਭੇਸ਼ ਬਣਾ ਲੈਣਾ, ਉਹ ਨਹੀਂ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਇਹੀ ਸਮਝਾਉਣਾ ਚਾਹੁੰਦੇ ਨੇ ਤੇ ਭਾਈ ਸਾਹਿਬ ਜੀ ਦੀ ਬਾਣੀ ਤੇ ਮੋਹਰ ਲੱਗੀ ਹੋਈ ਹੈ ਗੁਰੂ ਅਰਜਨ ਸਾਹਿਬ ਜੀ ਦੀ। ਸਾਧ ਸੰਗਤ ਬੋਲੋ ਸ੍ਰੀ, ਮੋਹਰ ਸਤਿਗੁਰ ਦੀ ਹੈ, ਪ੍ਰਵਾਨਗੀ ਹੈ। ਇਤਿਹਾਸ ਵਿੱਚ ਵਚਨ ਆਉਂਦਾ ਹੈ ਕਿ ਭਾਈ ਸਾਹਿਬ ਜੀ ਤੁਹਾਡੀ ਬਾਣੀ ਕੁੰਜੀ ਤੇ ਸਾਡੀ ਬਾਣੀ ਤਾਲਾ। ਕਲਯੁਗ ਦੇ ਵਿੱਚ ਰਹਿ ਕੇ, ਸੰਸਾਰ ਵਿੱਚ ਰਹਿ ਕੇ ਜਦੋਂ ਗੁਰਸਿੱਖ ਆਪ ਜੀ ਦੀ ਬਾਣੀ, ਗੁਰੂ ਨਾਨਕ ਦੀ ਬਾਣੀ ਜਦੋਂ ਰਲਾ ਕੇ ਪੜ੍ਹੀ ਜਾਏਗੀ ਤੇ ਸਤਿਗੁਰੂ ਨੇ ਕਿਹਾ ਸੀ ਭਾਈ ਸਾਹਿਬ ਜੀ ਜਿਨ੍ਹਾਂ ਦੇ ਮਨ ਦੇ ਜੰਦਰੇ ਵੱਜੇ ਹੋਏ ਨੇ ਨਾ, ਉਹ ਕੁੰਜੀ ਰੂਪ ਬਾਣੀ ਨਾਲ ਖੁੱਲ ਜਾਂਦੇ। ਭਾਈ ਸਾਹਿਬ ਦੇ ਬਚਨਾਂ ਨੂੰ ਸਮਝੀਏ, ਉਹ ਕੀ ਪ੍ਰਕਾਰ ਹਨ, ਉਹ ਕਿਹੜੀ ਜੁਗਤ ਹੈ, ਕਿਹੜੀ ਰਾਹ ਹੈ, ਕਿਹੜਾ ਰਸਤਾ ਹੈ ਜਿਹਦੇ ਨਾਲ ਅਸਲ ਵਿੱਚ ਗੁਰਸਿੱਖ ਬਣਿਆ ਜਾ ਸਕਦਾ, ਉਹ ਪ੍ਰਕਾਰ ਦੱਸੇ ਗਏ ਨੇ ਭਾਈ ਸਾਹਿਬ ਜੀ। ਆਓ ਸਰਵਨ ਕਰੀਏ, ਸੁਖੈਨ ਬਚਨ ਨੇ ਨਾਲ ਨਾਲ ਪਤਾ ਲੱਗਦਾ ਜਾਂਦਾ। ਕਰੋ ਸਰਵਨ ਸਤਿਗੁਰੂ ਰਹਿਮਤ ਕਰਨ ਜੀ। ਅਰਮਤਾ ਹੈ ਗੁਰਸਿੱਖੀ ਦਾ ਬੋਲਣਾ, ਹੋਏ ਮਿੱਠ ਬੋਲਾ। ਪਹਿਲਾ ਪ੍ਰਕਾਰ, ਹੁਣ ਪਹਿਲੇ ਹੀ ਪ੍ਰਕਾਰ ਦੇ ਭਾਈ ਸਾਹਿਬ ਨੇ ਸਾਨੂੰ ਇਹ ਆਖਿਆ, ਗੁਰੂ ਐਡਾ ਮਿੱਠਾ ਹੈ ਤੂੰ ਕੌੜਾ ਕਿਉਂ ਬੋਲਦਾ। ਇਹ ਪਹਿਲਾ ਹੀ ਪ੍ਰਕਾਰ ਪਕੜ ਲਓ, ਹਾਂ ਪਹਿਲੇ ਦਾ ਪੱਲੇ ਬੰਨ ਲਓ ਚੰਗੀ ਤਰ੍ਹਾਂ, ਗੰਢ ਮਾਰ ਲਓ ਕਿ ਇਸ ਰਸਨਾ ਤੇ ਕਦੇ ਕੜਵਾਹਟ ਨਾ ਆਵੇ। ਜੇ ਤਾਂ ਤੂੰ ਬਾਣੀ ਪੜ੍ਹਦਾ, ਸਿਮਰਨ ਕਰਦਾ, ਹੱਥਾਂ ਪੈਰਾਂ ਨਾਲ ਸੇਵਾ ਕਰਦਾ, ਫਿਰ ਤੇ ਤੇਰਾ ਅੰਦਰ ਇਵੇਂ ਹੋ ਜਾਣਾ ਚਾਹੀਦਾ ਕਿ ਬਸ ਅੰਦਰ ਵੀ ਨਿਰਮਲ ਹੋਵੇ ਤੇ ਬਾਹਰ ਵੀ ਨਿਰਮਲ ਹੋਵੇ, ਤੇ ਫਿਰ ਤੇ ਤੂੰ ਗੁਰਸਿੱਖ ਕਹਿਣ ਦਾ ਹੱਕਦਾਰ ਹੈ। ਬਸ ਇਹੀ ਸਮਝਾਉਣਾ ਚਾਹ ਰਹੇ ਨੇ। ਜਿਤਨੇ ਵੀ ਬੈਠੇ ਹੋ ਮੇਰੇ ਨਾਲ ਸਾਰੇ ਬਚਨ ਪੜ੍ਹੋ, ਤੁਹਾਡੇ ਸਾਹਮਣੇ ਸਕਰੀਨ ਤੇ ਬਚਨ ਆ ਰਹੇ, ਨਾਲ ਨਾਲ ਜ਼ਰੂਰ ਪੜ੍ਹੋ। ਸ਼ਾਇਦ ਕਿਤੇ ਮੇਰਾ ਕਲਗੀਆਂ ਵਾਲਾ ਕਿਰਪਾ ਕਰ ਦੇਵੇ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਡੇ ਤੇ ਰਹਿਮਤ ਭਰੀ ਨਿਗਾਹ ਕਰ ਛੱਡੇ ਤੇ ਸਾਨੂੰ ਵੀ ਮਿੱਠਾ ਬੋਲਣਾ ਆ ਜਾਏ, ਨਿਵ ਚੱਲਣਾ ਆ ਜਾਏ, ਤੇ ਜਦੋਂ ਇਸ ਅਵਸਥਾ ਦੇ ਮਾਲਕ ਬਣ ਜਾਵਾਂਗੇ ਨਾ, ਫਿਰ ਸਿਰ ਦੇਣਾ ਵੀ ਆ ਜਾਵੇਗਾ। ਬੋਲੋ ਸ੍ਰੀ, ਫਿਰ ਹੀ ਆਵੇਗਾ, ਉਸ ਤੋਂ ਪਹਿਲੇ ਨਹੀਂ। ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਨੇ ਭਾਵੇਂ ਤੱਤੀਆਂ ਤਵੀਆਂ ਤੇ ਬਹਿ ਗਏ ਸਨ, ਪਰ ਸਤਿਗੁਰ ਨੇ ਕੋਈ ਉਲਾਂਭਾ ਨਹੀਂ ਸੀ ਕੀਤਾ, ਆਪਣੇ ਰਸਨਾ ਤੋਂ ਇਹ ਵਚਨ ਆ ਕੇ ਸਨ। ਉਲਾਹਨੋਂ, ਉਲਾਹਨੋਂ ਦੇ ਅਰਥ ਨੇ ਉਲਾਂਭਾ, ਗਿਲਾ, ਸ਼ਿਕਵਾ। ਹੁਣ ਤਤੀਆਂ ਤਵੀਆਂ ਤੇ ਵੀ ਬਹਿ ਕੇ ਕੋਈ ਗਿਲਾ ਨਹੀਂ, ਕੋਈ ਸ਼ਿਕਵਾ ਨਹੀਂ, ਕੋਈ ਉਲਾਂਭਾ ਨਹੀਂ। ਇਹ ਪਰਮੇਸ਼ਰ

ਫਿਰ ਤੂੰ ਮੇਰੇ ਨਾਲ ਕੀ ਕਰ ਰਿਹਾ ਸੋਚਣ ਵਾਲੀ ਗੱਲ ਹੈ ਇੱਥੇ ਕੁਝ ਜਰਾ ਜੀ ਵੀ ਸੱਟ ਵੀ ਲੱਗ ਜਾਏ ਕਿਤੇ ਪ੍ਰਸ਼ਾਦੇ ਪਕਾਉਂਦਿਆਂ ਨੂੰ ਹੱਥ ਵੀ ਸੜ ਜਾਏ ਕੁਛ ਹੋ ਜਾਂਦਾ ਤੇ ਬੰਦਾ ਉਲਾਂਭੇ ਦਿਨ ਤੁਰ ਪੈਂਦਾ ਹੈ ਸਤਿਗੁਰਾਂ ਸਾਰੀਆਂ ਤਕਲੀਫਾਂ ਮੈਨੂੰ ਹੀ ਦੇ ਜਾਂਦਾ ਉਹ ਪਿਆਰਿਆ ਕਦੀ ਇਹ ਨਹੀਂ ਸੋਚਿਆ ਜਦੋਂ ਸਾਹਿਬਜ਼ਾਦੇ ਨੀਹਾਂ 'ਚ ਖਲੋਤੇ ਸਨ ਕਦੀ ਉਹਨਾਂ ਨੂੰ ਪੁੱਛ ਕੇ ਦੇਖਦਾ ਤੁਹਾਨੂੰ ਕੋਈ ਉਲਾਂਭਾ ਨਹੀਂ ਤੁਸੀਂ ਤੁਹਾਡੇ ਵੱਲੋਂ ਕੋਈ ਗਿਲਾ ਨਹੀਂ ਵੀ ਤੁਹਾਨੂੰ ਦੀਵਾਰ 'ਚ ਚੜਿਆ ਜਾ ਰਿਹਾ ਸਾਹਿਬਜ਼ਾਦਿਆਂ ਨੂੰ ਤਿਆਰ ਬਰ ਤਿਆਰ ਕਰਕੇ ਜਦੋਂ ਭੇਜਦੇ ਨੇ ਉਹਨਾਂ ਨੂੰ ਗਿਲਾ ਨਹੀਂ ਆਇਆ ਪਿਤਾ ਜੀ ਕਿੱਥੇ ਭੇਜ ਰਹੇ ਪਰ ਮੇਰੇ ਦੀਨ ਦਿਆਲ ਸਤਿਗੁਰੂ ਜਿਨ੍ਹਾਂ ਬਾਰੇ ਭਾਈ ਸਾਹਿਬ ਭਾਈ ਨੰਦ ਲਾਲ ਨੇ ਤੇ ਕਮਾਲ ਕਰ ਦਿੱਤੀ ਸੀ ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ ਇਜ਼ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ ਹੱਕ ਰਾ ਗੰਜੂ ਗੁਰੂ ਗੋਬਿੰਦ ਸਿੰਘ ਜ਼ੁਮਲਾ ਫੈਜ਼ ਨੂਰ ਗੁਰੂ ਗੋਬਿੰਦ ਸਿੰਘ ਹੱਕ ਹੱਕ ਅੰਦੇਸ਼ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਹੱਕ ਹੱਕ ਆਈਨਾ ਗੁਰੂ ਗੋਬਿੰਦ ਸਿੰਘ ਖਾਲਸੋ ਬੇਕੀਨਾ ਗੁਰੂ ਗੋਬਿੰਦ ਸਿੰਘ ਅਖੀਰ ਚ ਜਾ ਕੇ ਲਿਖਦੇ ਨੇ ਕਾਦਰੇ ਹਰ ਕਾਰ ਗੁਰੂ ਗੋਬਿੰਦ ਸਿੰਘ ਸਾਰੇ ਆਖੋ ਮੇਰੇ ਨਾਲ ਬੇਕਸਾਰਾ ਯਾਰ ਗੁਰੂ ਗੋਬਿੰਦ ਧੰਨ ਨੂੰ ਕਲਗੀਆਂ ਵਾਲੇ ਸਾਹਿਬ ਜਿੱਥੇ ਛੋਟੀ ਜੀ ਉਮਰ ਚ ਕਹਿੰਦੇ ਨੇ ਪਿਤਾ ਜੀ ਜੇ ਤੁਹਾਡੇ ਸੀਸ ਦਿੱਤਿਆਂ ਇਹਨਾਂ ਦਾ ਧਰਮ ਬਚਦਾ ਹੋਵੇ ਅੱਗੋਂ ਉਹ ਆਪ ਬੱਚਿਆਂ ਨੂੰ ਤੋਰ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਰ ਯੁਗ ਯੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹਰ ਨਾਖਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਅਹੰਕਾਰੀਆਂ ਨਿੰਦਕਾਂ ਪਿੱਠ ਦੇ, ਨਾਮ ਦੇਉ ਮੁਖ ਲਾਇਆ। ਜਨ ਨਾਨਕ ਐਸਾ ਹਰ ਸੇਵਿਆ, ਅੰਤ ਲਏ ਛਡਾਇਆ। ਸਲੂਕ ਮਹੱਲਾ ਪਹਿਲਾ। ਦੁਖ ਦਾਰੂ ਸੁਖ ਰੋਗ ਭਇਆ, ਜਾ ਸੁਖ ਤਾਮ ਨਾ ਹੋਈ। ਤੂੰ ਕਰਤਾ ਕਰਣਾ ਮੈਂ ਨਾਹੀ, ਜਾ ਹਉ ਕਰੀ ਨਾ ਹੋਈ। ਬਲਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ। ਰਹਾਉ ਜਾਤ ਮਹਿ ਜੋਤ, ਜੋਤ ਮਹਿ ਜਾਤਾ, ਅਕਲ ਕਲਾ ਭਰਪੂਰ ਰਹਿਆ।

ਘਰ ਕਿਹਾ ਜਿਤ ਬਹਿ ਸਰਬ ਸੰਭਾਲੇ, ਵਾਜੇ ਤੇਰੇ ਨਾਦ ਅਨੇਕ ਅਸੰਖਾ, ਕਿਤੇ ਤੇਰੇ ਵਾਵਣ ਹਾਰੇ।

ਗਾਵਨ ਤੁਧਨੋ ਸਿੱਧ ਸਮਾਧੀ ਅੰਦਰ, ਗਾਵਨ ਤੁਧਨੋ ਸਾਧ ਵਿਚਾਰੇ, ਗਾਵਨ ਤੁਧਨੋ ਜਤੀ ਸਤੀ ਸੰਤੋਖੀ, ਗਾਵਨ ਤੁਧਨੋ ਵੀਰ ਕਰਾਰੇ, ਗਾਵਨ ਤੁਧਨੋ ਪੰਡਿਤ ਪੜਨ ਰਖੀ ਸੁਰ, ਜੁਗ ਜੁਗ ਵੇਦਾ ਨਾਲੇ, ਗਾਵਨ ਤੁਧਨੋ ਮੋਹਣੀਆਂ ਮਨ ਮੋਹਨ, ਸੁਰਗ ਮਸ਼ ਪਿਆਲੇ, ਗਾਵਨ ਤੁਧਨੋ ਰਤਨ ਉਪਾਏ ਤੇਰੇ, ਅੱਠ ਸੱਠ ਤੀਰਥ ਨਾਲੇ, ਗਾਵਨ

ਰਹਾਉ। ਹਰ ਜਨ ਕੇ ਵਡ ਭਾਗ ਵਡੇਰੇ, ਜਿਨ ਹਰ ਹਰ ਸਰਦਾ ਹਰ ਪਿਆਸ, ਹਰ ਹਰ ਨਾਮ ਮਿਲੈ ਤ੍ਰਿਪਤਾਸਾ ਹੈ, ਮਿਲ ਸੰਗਤ ਗੁਣ ਪ੍ਰਗਾਸ, ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ, ਤੇ ਭਾਗਹੀਣ ਜਮ ਪਾਸ, ਜੋ ਸਤਿਗੁਰ ਸਰਣ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ, ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿਨ ਧੁਰ ਮਸਤਕ ਲਿਖਿਆ ਲਿਖਾਸ, ਧਨ ਧਨ ਸਤ ਸੰਗਤ ਜਿਤ ਹਰ ਰਸ।

ਪੰਜਾ ਆਖਰ ਹਰ ਜੀਉ ਪਰਿਆ ਸੈਲ ਪੱਥਰ ਮੈਂ ਜੰਤ ਉਪਾਏ ਤਾਕਾ ਰਿਜਕ ਆਗੈ ਕਰ ਧਰਿਆ।

ਤਾਰਾ ਹਰ ਧਿਆ ਵਹੁ ਸੰਤ ਹੋ ਜੀ ਸਭ ਦੁੱਖ ਵਿਸਾਰਣ ਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਾਟ ਘਾਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ

ਪਾਏ ਸਿਵ ਜੂ ਅਵਤਰਾ ਕਾਲ ਪਾਏ ਕਰ ਬਿਸਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ।

चीनत नह पेव। आप अपनी बुद्ध है जेती, बरनत भिन्न भिन्न तोहे तेती।

ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਗੁਰਬਾਣ ਕੀਤਾ ਗੁਰੂ ਵਿਟਹੋ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣਹੋ ਸੰਤੋ, ਸ਼ਬਦ ਧਰਹੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਘਰ ਧਾਰੀਆ, ਪੰਚ ਦੋਤ ਤੁਦ ਵਸ ਕੀਤੇ ਕਾਲ ਕੰਟੁਕ ਮਾਰਿਆ, ਧੁਰ ਕਰਮ ਪਾਇਆ ਤੁਦ ਜਿਨ ਕਉ ਸੇ ਨਾਮ ਹਰ ਕੈ ਲਾਗੇ, ਕਹਿ ਨਾਨਕ ਤਹਿ ਸੁਖ ਹੋਆ, ਤਿਤ ਘਰ ਅਨਹਦ ਵਾਜੇ, ਆਨੰਦ ਸੁਣੋ ਵਡ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ।

ਹੋਈ। ਤਿਥੈ ਤੂੰ ਸਮਰੱਥ ਜਿਥੈ ਕੋਏ ਨਾਹੇ, ਉਥੈ ਤੇਰੀ ਰੱਖ ਅਗਨੀ ਉਦਰ ਮਾਹੇ। ਸੁਣ ਕੈ ਜਮ ਕੇ ਦੂਤ ਨਾਏ ਤੇਰੈ ਛੱਡ ਜਾਹੇ, ਭਉ ਜਲ ਬਿਖਮ ਅਸਗਾਹੋ ਗੁਰ ਸ਼ਬਦੀ ਪਾਰ ਪਾਹੇ। ਜਿਨ ਕਉ ਲਗੀ ਪਿਆਸ ਅੰਮ੍ਰਿਤ ਸੇ ਖਾਹੇ, ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ। ਸਭ ਸਹਿ ਨੂੰ ਕਿਰਪਾਲ ਸੰਭਾਲੇ ਸਾਹੇ ਸਾਹੇ, ਬਿਰਥਾ ਕੋਈ ਨਾ ਜਾਏ ਜੇ ਆਵੈ ਤੂੰ ਦਿਆਹੇ। ਸਲੋਕ ਮਹੱਲਾ ਪੰਜਵਾਂ ਅੰਤਰ ਗੁਰ ਆਰਾਧਣਾ, ਜਿਹਵਾ ਜਪ ਗੁਰ ਨਾਉ, ਨੇਤਰੀ ਸਤਿਗੁਰ ਪੇਖਣਾ, ਸ੍ਰਵਣੀ ਸੁਨਣਾ ਗੁਰ ਨਾਉ। ਸਤਿਗੁਰ ਸੇ ਤੀਰਤਿਆ ਦਰਗਾਹ ਪਾਈਐ ਠਾਉ, ਕਹੁ ਨਾਨਕ ਕਿਰਪਾ ਕਰੇ ਜਿਸਨੂੰ ਇਹ ਵਾਥ ਦੇ। ਜਗ ਮਹਿ ਉੱਤਮ ਕਾਢੀਐ ਵਿਰਲੇ ਕੇਈ ਕੇ, ਮਹੱਲਾ ਪੰਜਵਾਂ।

ਪ੍ਰਗਟ ਗੁਣਾ ਕੀਤੇ ਜੋ ਪ੍ਰਭ ਕੋ ਮਿਲ ਬੋਜ ਹੈ ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ ਆਗੀ ਰਹੇ ਨਾ ਕੋਈ ਖਾਰ ਹੋਏ ਤਾਂ ਮਿਲੇਗੇ ਬਜੇ ਸ਼ਰਨ ਜੋ ਵਾਹਿਗੁਰੂ ਨਾਮ ਜਹਾਜ ਹੈ ਚੜੇ ਜੋ ਤੇਰੇ ਪਾ ਜੋ ਸ਼ਰਨ

0: बोले सुनहार सत्रियाकाल।
1: वाहिगुरु जी का खालसा, वाहिगुरु।

0: ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਔਰ ਸਤਿਕਾਰ ਯੋਗ ਬਖਸ਼ਿਸ਼ ਕੀਤੀ ਆਰਥਿਕ ਪਹਿਲੀ ਸ਼ਰਧਾ ਭਾਵਨਾ ਸਹਿਤ ਪਿੱਤਰ ਗੁਰਬਾਣੀ ਦੇ ਸੁਖਮਨੀ ਸਾਹਿਬ ਗੁਰੂ ਪਾਤਸ਼ਾਹ ਨੂੰ ਕੀਤੇ ਹਨ, ਪਰੰਤੂ ਸੰਧਿਆ ਸਮਾਂ ਜਾਣ ਕੇ ਸੋਧਾ ਰਿਹਾ ਸਾਡੇ ਪਾਤਸ਼ਾਹ ਨੂੰ ਕੀਤੇ ਨੇ। ਅਰਦਾਸ ਦੇ ਲਿਹਾਜ਼ੀਆਂ ਭਰੀਆਂ ਪਰ ਮਾਰੇ ਬਖਸ਼ੇ ਪਿੱਤਰ ਗੁਰੂ ਅੰਮ੍ਰਿਤਸਰ ਨੂੰ ਕੀਤੇ। ਸਾਧ ਸਿੰਘ ਦੇ ਅੱਜ ਅਸਪਾਰ ਸਮਾਂ ਗੁਰੂ ਸਾਹਿਬਾਂ ਨੇ ਆਪ ਗੁਰਮੁਖਾਤਮ ਬਖਸ਼ਿਸ਼ ਕੀਤਾ ਹੈ। ਔਰ ਸਾਧ ਸਿੰਘ ਦੇ ਅਸਿੰਘ ਤੈਨੂੰ ਪਤਾ ਹੈ ਕਿ ਸ਼ਾਮਤ ਕੀ ਅੰਬ ਹੋ ਰਹੇ ਨੇ, ਜਿਸ ਸਭ ਤੋਂ ਕੀਰਤਨ ਕਰਨਗੇ ਭਾਈ ਕਾਰ ਸਿੰਘ ਜੱਥਾ ਠੀਕ 7 ਵਜੇ ਤੱਕ। ਭਾਈ ਸਾਹਿਬ ਆਰਤੀ ਕੀਤੇ ਨਾ ਸਿੰਘ ਦੁਆਰਾ ਸਿੰਘ ਤੈਨੂੰ ਮਾਰੇ ਚਰਨਾਂ ਜੋੜਨ ਵਾਸਤੇ ਮਹਾਨ ਪੁਰਾਲਾ ਕਰਨਗੇ। ਇਹਨਾਂ ਤੋਂ ਬਾਅਦ ਭਾਈ ਖਸਕਤਨ ਦੀ ਕਥਾ ਕਰਨਗੇ 7 ਤੋਂ 7 ਮਿੰਟ ਅੱਜ ਤੱਕ 7:30 ਤੋਂ 8:30 ਤੱਕ ਕੀਰਤਨ ਕਰਨਗੇ ਭਾਈ ਸਾਹਿਬ ਭਾਈ ਹਰਭਜਨ ਸਿੰਘ ਜੀ ਲਹਿਰੀ ਦਾ ਜੱਥਾ। ਸਾਰੇ ਸੰਗਤ ਨੂੰ ਬੇਨਤੀ ਕਿ 7:30 ਤੱਕ ਮੈਂ ਡਿੱਗੀ ਉਹਦਾ ਆਨੰਦ ਮਾਣਦੇ ਸਾਧ ਸਿੰਘ ਜੀ ਦਾ ਸ਼ਾਮਲ ਸਾਰਾ ਕਥਾ ਕੇ ਸਰਵਣ ਕਰਕੇ ਜੀਵਨ ਦੀਆਂ ਘੜੀਆਂ ਸਫਲਾ ਕਰੋ। ਸਾਧ ਸਿੰਘ ਜੀ ਆਪ ਸੰਗਤ ਨੂੰ ਬੇਨਤੀ ਹੈ ਕਿ ਜੋ ਨਾਰ ਸਾਹਿਬ ਸੰਸਥਾ ਦੀਆਂ ਡਬਲ ਬਿਲਡਿੰਗਾਂ 'ਚ ਪਾਤਸ਼ਾਹ ਜਿਹਨਾਂ ਦੀ ਕੰਸਟਰਕਸ਼ਨ ਚੱਲ ਰਹੀ ਹੈ ਉਹਨਾਂ ਵਾਸਤੇ ਬੇਅੰਤ ਮਾਲ ਦੀ ਲੋੜ ਹੈ। ਸੋ ਬੇਅੰਤ ਪੁਰਾਣਾ ਵੱਲੋਂ ਬੇਅੰਤ ਮਾਇਆ ਸਾਧ ਸੰਗਤ ਜੀ ਆਪਣੇ ਦਸਵਾਂ ਸਫਲ ਕਰਦੇ ਹਾਂ, ਸੰਗਤਾਂ ਨੇ ਸੇਵਾ ਕੀਤੀ ਹੈ ਬਟ ਪਾਗੀ ਹਨ ਜਿਨ੍ਹਾਂ ਜਿਨ੍ਹਾਂ ਅੱਜ ਤੱਕ ਸੇਵਾ ਨਹੀਂ ਕੀਤੀ। ਸਾਰੇ ਸੰਗਤ ਨੂੰ ਬੇਨਤੀ ਕਿ ਜ਼ਰੂਰ ਆਪ ਸੇਵਾ ਕਰਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਇਹ ਸਾਰੇ ਅਸੀਂ ਮਿਲ ਕੇ ਇਸ ਜੋ ਕਾਰਜ ਹੈ ਇਸਨੂੰ ਨਿਰਗਤ ਸਾਹਿਤ ਸੰਪੂਰਨ ਕਰ ਸਕੀਏ। ਸਾਧ ਸੰਗਤ ਜੀ ਆਪ ਸੰਗਤ ਨੂੰ ਪਤਾ ਹੈ ਕਿ ਸੰਗਤਾਂ ਘਰਾਂ 'ਚ ਬੈਠ ਕੇ ਜੋ ਸਰਬੱਤ ਦੇ ਭਲੇ ਵਾਸਤੇ ਡੇੜੀ ਵਾਰ ਪਾਠ ਕਰ ਰਹੇ ਹੋ, ਇਹਨਾਂ ਸਾਰਿਆਂ ਪਾਠਾਂ ਦੇ ਭੋਗ ਪੈਣਗੇ 21 ਜੂਨ ਨੂੰ। ਸੋ ਸਾਧ ਸੰਗਤ ਜੀ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਜਿਨ੍ਹਾਂ ਜਿਨ੍ਹਾਂ ਦਾ ਭਾਈ ਰਜਿੰਦਰ ਸਿੰਘ ਜਿਨ੍ਹਾਂ ਨਾਲ ਸੰਪਰਕ ਹੋ ਚੁੱਕਾ ਹੈ ਆਪਣੇ ਨਾਂ ਔਰ ਨੰਬਰ ਲਿਖਾ ਚੁੱਕੇ ਹੋ, ਠੀਕ ਹੈ। ਜਿਨ੍ਹਾਂ ਜਿਨ੍ਹਾਂ ਅੱਜ ਤੱਕ ਆਪਣਾ ਨਾਂ ਜਾਂ ਨੰਬਰ ਨਹੀਂ ਲਿਖਾਇਆ ਉਹ 21 ਜੂਨ ਨੂੰ ਜੋ ਭੋਗ ਪੈਣੇ ਨੇ ਉਹਦੇ ਵਿੱਚ ਆਪਣਾ ਨਾਮ ਸਾਧ ਸੰਗਤ ਦੀ ਅਰਦਾਸ ਵਿੱਚ ਆਉਣ ਵਾਸਤੇ ਆਪ ਜ਼ਰੂਰ ਆਪਣਾ ਨਾਂ ਔਰ ਨੰਬਰ ਭਾਈ ਰਜਿੰਦਰ ਸਿੰਘ ਜੀ ਨੂੰ ਲਿਖਾ ਕੇ ਆ ਇਹ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਸਾਧ ਸੰਗਤ ਦਾ ਨੰਬਰ ਹੈ 4087124145। ਸੋ ਸਾਧ ਸੰਗਤ ਨੂੰ ਬੇਨਤੀ ਹੈ ਕਿ ਆਓ ਸਾਧ ਸੰਗਤ ਜੀ ਜੂਨ 18 ਨੂੰ ਹੈ ਸ਼ਹੀਦੀ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ, ਉਸ ਦਿਨ ਤੇ ਤੁਸੀਂ ਜ਼ਰੂਰ ਹਾਜ਼ਰੀਆਂ ਭਰਨੀਆਂ ਨੇ। 15 ਨੂੰ ਸੰਗਰਾਂਡ ਹੈ, ਆਪ ਜ਼ਰੂਰ ਆਓ ਅਤੇ ਆਹ ਨਵੇਂ ਮਹੀਨੇ 'ਚ ਅਸੀਂ ਸਾਰੇ ਦੀਆਂ ਕਹੀਏ ਅਤੇ ਮਹੀਨੇ ਸੁੱਖ ਸ਼ਾਂਤੀ ਵਾਸਤੇ ਅਰਦਾਸ ਵੀ ਕਰੀਏ। ਸਤਿ ਸੰਗਤ ਜੀ ਆਓ ਸੰਗਤ ਨੂੰ ਬੇਨਤੀ ਹੈ ਕਿ ਹੁਣ ਭਾਈ ਸਾਹਿਬ ਕੀ ਦਰਮ ਕਰਨਗੇ ਸਾਨੂੰ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂ ਸਤਿ ਸੰਗਤ ਜੀ, ਸਾਧ ਗੁਰੂ ਅਰਜਨ ਦੇਵ ਜੀ ਦੇ ਵਿਆਹ ਪੁਰਬ ਦੀਆਂ ਖੁਸ਼ੀਆਂ 'ਚ ਸ੍ਰੀ ਸੰਗਤ ਦੀਆਂ ਸੰਗਤਾਂ ਵੱਲੋਂ ਹਰ ਸਾਲ ਦੀ ਤਰ੍ਹਾਂ 26, 27, 28 ਨੂੰ ਵਿਆਹ ਪੁਰਬ ਦੀਆਂ ਖੁਸ਼ੀਆਂ ਵਿੱਚ ਸਾਧ ਸੰਗਤ ਜੀ ਅਖੰਡ ਪਾਠ ਹੋ ਰਹੇ ਨੇ। 26, 27, 28 ਨੂੰ ਆਤਮ ਸਮੇਂ ਹਾਲ ਦੀਆਂ ਪੜ੍ਹ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਵਾਹਿਗੁਰੂ ਜੀ ਕਾ ਖਾਲਸਾ।

ਗੁਰੂ ਰਾਮਦਾਸ ਜੀ ਆਪਣੇ ਮਾਲਕ ਨੂੰ ਨਿਰੰਕਾਰ ਨੂੰ ਕਹਿ ਰਹੇ ਨੇ, ਇੱਕਮਿਕ ਹੋ ਗਏ ਅਕਾਲ ਪੁਰਖ ਨਾਲ ਤੇ ਬਾਣੀ ਉਚਾਰਨ ਕਰਦੇ ਨੇ। ਜੋ ਤੋਂ ਪਾਵੇ ਸੋਈ ਥੀ ਸੀ, ਜੋ ਤੂੰ ਦੇਹੇ ਸੋਈ ਹੋ ਪਾਈ। ਸਤਿਗੁਰੂ ਜਿਵੇਂ ਜਿਵੇਂ ਤੇਰਾ ਹੁਕਮ ਹੈ, ਨੱਕ ਨੱਥ ਖਸਮ ਹੱਥ ਕਿਰਤ ਤੱਕੇ ਦੇ ਜਹਾਂ ਦਾਣੇ ਤਹਾਂ ਖਾਣੇ, ਨਾਨਕਾ ਸੱਚੇ ਤੇਰੀ ਮਰਜ਼ੀ। ਮੇਰੀ ਮਰਜ਼ੀ ਨਾਲ ਤੇ ਮੈਂ ਸਵਾਸ ਵੀ ਨਹੀਂ ਲੈ ਸਕਦਾ, ਮੈਂ ਆਪਣੀ ਮਰਜ਼ੀ ਨਾਲ ਸਾਹ ਵੀ ਨਹੀਂ ਲੈ ਸਕਦਾ। ਜੇ ਕੋਸ਼ਿਸ਼ ਕਰਾਂ ਨਾ ਇਸ ਸਾਹ ਨੂੰ ਵੱਡਾ ਛੋਟਾ ਕਰਨ ਦੀ, ਤੇ ਸਰੀਰ ਵਿੱਚ ਪੀੜਾ ਹੋਣ ਲੱਗ ਪੈਂਦੀ। ਸਭ ਤੇਰੀ ਰਚਨਾ ਹੈ, ਜੀ ਜੰਤ ਸਭ ਤੁਧ ਉਪਾਏ, ਸਾਰਾ ਕੁਝ ਤੇਰਾ ਹੀ ਖੇਲ ਹੈ। ਮਿਹਰ ਕਰ ਤੇਰਾ ਆਸਰਾ ਬਣ ਜਾਏ, ਤੇਰੇ ਨਾਮ ਦਾ ਆਸਰਾ ਬਣ ਜਾਏ। ਕਰਿਓ ਕਿਰਪਾ ਸਾਰੇ, ਆਪਾਂ ਰੋਜ਼ ਪੜ੍ਹਦੇ ਹਾਂ ਸ੍ਰੀ ਰਹਿਰਾਸ ਸਾਹਿਬ ਵਿੱਚੋਂ।

ਅਸੀਸ ਦਿਓ, ਫੁੱਲ ਚੁੱਕ ਦੀ ਖਿਮਾ ਕਰੋ, ਹਾਜ਼ਰੀ ਸਭ ਦੀ ਪ੍ਰਵਾਨ ਹੋ ਜਾਏ। ਅਗਲਾ ਪ੍ਰੋਗਰਾਮ ਸਨਮਾਨਯੋਗ ਭਾਈ ਸਾਹਿਬ ਜੀ, ਭਾਈ ਸਕੱਤਰ ਸਿੰਘ ਜੀ, ਗੁਰੂ ਦੇ ਸਾਜੇ ਹੋਏ ਨਿਵਾਜੇ ਹੋਏ ਗੁਰਮਤਿ ਵਿਚਾਰਾਂ ਨਾਲ ਚੋੜੀਆਂ ਪਾ ਕੇ ਅਸੀਸ ਦਿਓ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ।

ਨਾਨਕ ਭੀਜੈ ਸਾਚੈ ਨਾਈ ਮਹਲਾ ਪਹਿਲਾ ਨਵ ਛੇ ਖਟਕਾ ਕਰੇ ਵਿਚਾਰ ਨਿਸ ਦਿਨ ਉਚਰੈ ਭਾਰ ਅਠਾਰ ਤਿੰਨ ਵੀ ਅੰਤ ਨਾ ਪਾਇਆ ਤੋਹੇ ਨਾਮ ਬਹੂਣ ਮੁਕਤ ਕਿਉਂ ਹੋਏ ਨਾਪ ਵਸ ਬ੍ਰਹਮ ਅੰਤ ਨ ਪਾਇਆ ਨਾਪ ਵਸ ਬ੍ਰਹਮ ਅੰਤ ਨ ਜਾਣਿਆ ਗੁਰਮੁਖ ਨਾਨਕ ਨਾਮ ਪਛਾਣਿਆ ਪੌੜੀ

त्रैगुण्याप सृजियन माया मोह वधाया।

ਸੱਚ ਵਰਤਦਾ ਸਭ ਸੱਚ ਸਮਾਇਆ। ਪਰਮ ਸਨਮਾਨਯੋਗ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੋਦੀ ਚ ਸੰਧਿਆ ਵੇਲੇ ਦੇ ਦਵਾਨਾਂ ਦੀ ਹਾਜ਼ਰੀ ਭਰ ਰਹੀ ਗੁਰੂ ਸਵਾਰੀ ਸਾਧ ਸੰਗਤ ਅਤੇ ਘਰਾਂ ਵਿੱਚ ਬੈਠ ਕੇ ਨੈੱਟ ਤੋਂ ਹਾਜ਼ਰੀ ਭਰ ਰਹੀ ਗੁਰੂ ਸਵਾਰੀ ਸਾਧ ਸੰਗਤ ਜੀਓ, ਗੱਜ ਵੱਜ ਕੇ ਫਤਿਹ ਦੀ ਸਾਂਝ ਪੈਦਾ ਕਰੋ। ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਾਤਸ਼ਾਹ ਨੇ ਰਹਿਮਤ ਵਰਤਾਈ ਹੈ, ਕਲਾ ਵਰਤੀ ਹੈ, ਗੁਰੂ ਪਾਤਸ਼ਾਹ ਦੇ ਬਖਸ਼ੇ ਹੈ ਉੱਦਮ ਦਾ ਸਦਕਾ ਕੁਝ ਪਲ ਗੁਰੂ ਗੋਦੀ ਅੰਦਰ ਸਭਾਏਮਾਨ ਹੋ ਕਰਕੇ ਧੁਰਕੀ ਬਾਣੀ ਨਾਲ ਸਾਂਝ ਪਾਉਣ ਦਾ ਯਤਨ ਕਰ ਰਹੇ ਹਾਂ। ਬੜੇ ਸਤਿਕਾਰਯੋਗ, ਬੜੀ ਮਿਠਾਸ ਵਾਲੇ ਗੁਰੂ ਕੇ ਕੀਰਤਨੀਏ ਭਾਈ ਓਂਕਾਰ ਸਿੰਘ ਜੀ ਆਪ ਜੀ ਨੂੰ ਗੁਰਬਾਣੀ ਸਰਵਣ ਕਰਵਾ ਰਹੇ ਸਨ। ਉਪਰੰਤ ਰੋਜ਼ਾਨਾ ਦੀ ਤਰ੍ਹਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਬਾਣੀ ਵਿੱਚੋਂ ਲੜੀਵਾਰ ਵਿਚਾਰ ਕੀਤੀ ਜਾਂਦੀ ਹੈ। ਅੱਜ ਦੇ ਇਸ ਪਾਵਨ ਸ਼ਬਦ ਵਿੱਚ ਮੇਰੇ ਮਾਲਕ ਨੇ ਸਾਰੰਗ ਦੀ ਵਾਰ ਜੋ ਚੌਥੇ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੋਈ ਹੈ। ਪਰਮਤਾ ਹੈ ਇੱਕ ਉਹ ਓਂਕਾਰ ਸਤਿਗੁਰ ਪ੍ਰਸਾਦ ਇਸ ਸਮੁੱਚੇ ਸ਼ਬਦ ਵਿੱਚ ਮਨ ਦੀ ਗੱਲ ਕੀਤੀ ਹੈ, ਸਰੀਰ ਦੀ ਗੱਲ ਕੀਤੀ ਹੈ, ਨਿਰੰਕਾਰ ਦੇ ਵਿਚਾਰ ਕਰਦਿਆਂ ਕਰਦਿਆਂ ਨਿਰੰਕਾਰ ਦੀ ਇੱਕ ਪਹੁੰਚ ਲਈ ਗੁਰੂ ਕੀ ਵਡਿਆਈ, ਗੁਰੂ ਕੀ ਲੋੜ ਦਾ ਜ਼ਿਕਰ ਹੈ। ਧਰਮ ਦੇ ਨਾਂ ਤੇ ਕੀਤੇ ਜਾਂਦੇ ਕਰਮ ਕਾਂਡਾਂ ਦਾ ਨਿਸ਼ੇਧ ਕੀਤਾ ਗਿਆ ਹੈ। ਉਪਰੰਤ ਗੁਰੂ ਪਾਤਸ਼ਾਹ ਜੀ ਨੇ ਉਸ ਵੱਡੇ ਕੀਆਂ ਵਡਿਆਈਆਂ ਕਰਦਿਆਂ ਹੋਈਆਂ ਨਿਰੰਕਾਰ ਦੇ ਸੰਬੰਧ ਵਿੱਚ ਉਹਦੀ ਵਿਸ਼ਾਲਤਾ, ਉਹਦਾ ਵੱਡਾਪਣ ਤੇ ਉਹਦਾ ਸਾਰੇ ਸੰਸਾਰ ਵਿੱਚ ਰਮਿਆ ਹੋਣ ਦਾ ਜ਼ਿਕਰ ਕੀਤਾ ਗਿਆ ਹੈ। ਮੋਟੇ ਤੌਰ ਤੇ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਗੁਰੂ ਨੂੰ ਗਿਆਨ ਦਾ ਮੁਜੱਸਮਾ ਕਿਹਾ, ਗੁਰੂ ਨੂੰ ਕਿਹਾ ਗਿਆ ਜਿਹੜੇ ਸਾਡੇ ਅੰਦਰ ਦੇ ਕਪਾੜ ਖੋਲ੍ਹ ਕੇ ਕੂੜ ਨਾਲੋਂ ਤੋੜ ਕੇ ਸੱਚ ਨਾਲ ਜੁੜਨ ਦੀ ਪ੍ਰੇਰਣਾ ਦਿੰਦਾ ਹੈ। ਇਉਂ ਕਹਿ ਲਈਏ ਅਸੀਂ ਆਪਣੇ ਮਨ ਕਰਕੇ, ਆਪਣੇ ਔਗਣਾਂ ਕਰਕੇ, ਆਪਣੇ ਕਰਮਾਂ ਕਰਕੇ ਬਹੁਤ ਨਿਸ਼ੇਧ ਹਾਂ। ਹਮ ਅਵਗਣ ਭਰੇ ਏਕ ਗੁਣ ਨਾ ਹੀ, ਇਹ ਸਾਡੀ ਅਵਸਥਾ ਹੈ। ਅੰਮ੍ਰਿਤ ਛਾੜ ਵਿਖੈ ਵਿਖ ਖਾਹੀ, ਮਾਇਆ ਮੋਹ ਭਰਮ ਪੈ ਭੋਲੇ, ਸੁਤਦਾਰਾ ਸਿਉਂ ਪ੍ਰੀਤ ਲਗਾਈ, ਇਹ ਸਾਡੀ ਅਵਸਥਾ ਹੈ। ਤੇ ਗੁਰੂ ਸਾਡੇ ਤੇ ਤਰਸ ਕਰਦਾ ਹੈ। ਗੁਰੂ ਸਾਨੂੰ ਰੁਲਦੇ ਫਿਰਦਿਆਂ ਨੂੰ ਆਪਣੀ ਗਰਭਕੀ ਚ ਲੈ ਕਰਕੇ ਪਿਆਰ ਨਾਲ ਸਵਾਰਦਾ ਹੈ ਤੇ ਸਾਨੂੰ ਮਨੁੱਖ ਤੋਂ ਦੇਵਤੇ ਬਣਾਉਣ ਦੇ ਮਾਰਗ ਤੇ ਪਾ ਦਿੰਦਾ ਹੈ। ਛੇਵੇਂ ਪਾਤਸ਼ਾਹ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਬਾਰਾਮੂਲਾ ਜੰਮੂ ਕਸ਼ਮੀਰ ਦੇ ਇਲਾਕੇ ਅੰਦਰ ਜਾ ਰਹੇ ਨੇ ਤੇ ਕੀ ਭਾਣਾ ਵਰਤਦਾ ਹੈ, ਕਿਸੇ ਝਾੜੀ ਵਿੱਚੋਂ, ਕਿਸੇ ਜਾੜ ਵਿੱਚੋਂ ਕਿਸੇ ਨਵ ਜੰਮੇ ਬਾਲਕ ਦੇ ਰੋਣ ਦੀ ਆਵਾਜ਼ ਆਉਂਦੀ ਹੈ। ਸੁਣ ਕੇ ਸਿੰਘਾਂ ਨੇ ਗੁਰੂ ਸਾਹਿਬਾਨ ਦੇ ਕੰਨੀ ਆਵਾਜ਼ ਪਈ, ਅਸਲ ਚ ਇਹ ਜਿਹੜੀ ਅਵਸਥਾ ਸੀ, ਕਿਸੇ ਜੋੜੀ ਦੇ ਗ੍ਰਹਿ ਵਿਖੇ ਬਾਲਕ ਪੈਦਾ ਹੋਇਆ ਤੇ ਅਜੀਬ ਬਾਲਕ ਹੈ, ਉਹਦੇ ਜੰਮਦੇ ਮੂੰਹ ਵਿੱਚ ਦੰਦ ਨੇ,
ਤੇ ਆਂਢ ਗੁਆਂਢ ਜਿੰਨੇ ਜਿੰਨੇ ਬਾਲਕ ਵੇਖਿਆ ਹੈ ਬ੍ਰਾਹਮਣ ਸਾਡੇ ਕੋਲ ਆ ਗਿਆ ਹੈ, ਹੋਰ ਭੁਲੇਖਾ ਪਾਉਣ ਵਾਲੇ ਬਥੇਰੇ ਜੋਤਸ਼ੀ ਫਿਰਦੇ ਨੇ, ਆਪਣੇ ਸਿਆਣੇ ਆਪਣੇ ਆਪ ਨੂੰ ਸਿਆਣਾ ਕਹਿਣ ਵਾਲੀਆਂ ਦਾਈਆਂ ਮਾਈਆਂ ਨੇ ਇੱਕ ਭੁਲੇਖਾ ਪਾ ਦਿੱਤਾ, ਬੱਚਾ ਬੜਾ ਕੁਥਰਾ ਜਿਹਾ ਜੰਮਿਆ ਹੈ, ਇਹ ਤੁਹਾਡੇ ਲਈ ਚੰਗਾ ਨਹੀਂ, ਇਹ ਤੁਹਾਡੇ ਨੁਕਸਾਨਦੇਹ ਹੋਵੇਗਾ, ਤੁਹਾਡੇ ਘਰ ਕੋਈ ਬਿਪਤਾ ਆ ਕੇ ਪੈਦਾ ਹੋ ਗਈ, ਆਮ ਭੁਲੇਖਾ ਪਾ ਦਿੱਤਾ। ਚੰਗਾ ਹੋਵੇ ਇਹਨੂੰ ਜੰਮਦੇ ਨੂੰ ਮਾਰ ਦਿੱਤਾ ਜਾਏ, ਅਸੀਂ ਬਹੁਤ ਕੁਝ ਕਰਦੇ ਰਹੇ। ਹਿੰਦੁਸਤਾਨ ਦੀ ਧਰਤੀ ਤੇ ਅੱਜ ਵੀ ਚੱਲਦਾ, ਆਪਣੇ ਘਰ ਆਪਣੀ ਕੁੱਖ ਹਰੀ ਕਰ ਲਈ, ਕਿਸੇ ਦੀ ਕੁੱਖ ਨੂੰ ਉਜਾੜ ਦੇਣਾ, ਕਿਸੇ ਦੇ ਪੁੱਤ ਦੀ ਬਲੀ ਦੇ ਦੇਣੀ, ਤਾਂਤਕਾਂ ਦੇ ਆਖੇ ਲੱਗ ਕੇ ਅਜੇ ਵੀ ਚੱਲਦਾ। ਏਦਾਂ ਦਾ ਭੁਲੇਖਾ ਉਸ ਜੋੜੀ ਨੂੰ ਪਾ ਦਿੱਤਾ ਗਿਆ ਤੇ ਹੁਣ ਮਾਂ ਬਾਪ ਦੀ ਕਿੱਥੇ ਹਿੰਮਤ ਪੈਂਦੀ ਹੈ ਵੀ ਇਹ ਢਿੱਡੋਂ ਜੰਮੇ ਨੂੰ ਮਾਰ ਦੇਣ, ਬੜੀ ਔਖੀ ਬਾਤ ਹੈ। ਬੱਚੇ ਨੂੰ ਚੁੱਕਿਆ ਉਸ ਬਾਪ ਨੇ ਤੇ ਬਾਰ ਬਾਰ ਨਗਰ ਤੋਂ ਬਾਰ ਬਾਰ ਦੂਰ ਲੈ ਗਿਆ ਤੇ ਮਾਰਨ ਦੀ ਹਿੰਮਤ ਨਾਲ ਪਈ ਜਿਉਂਦੇ ਨੂੰ ਝਾੜੀਆਂ ਵਿੱਚ ਸੁੱਟ ਕੇ ਤੇ ਆ ਗਿਆ। ਹੁਣ ਸੱਚੇ ਪਾਤਸ਼ਾਹ ਦੀ ਰਹਿਮਤ ਹੋਈ, ਬਖਸ਼ਿਸ਼ ਹੋਈ, ਜਦੋਂ ਸੱਚੇ ਪਾਤਸ਼ਾਹ ਕੋਈ ਕਲਾ ਵਰਤਾਉਣੀ ਹੋਵੇ, ਕਹਿਣ ਲੱਗੇ ਛੇਵੇਂ ਪਾਤਸ਼ਾਹ ਉੱਥੋਂ ਦੀ ਗੁਜ਼ਰ ਰਹੇ ਨੇ ਤੇ ਉਸ ਬਾਲਕ ਦਾ ਰੋ ਰੋ ਕੇ ਮੰਦਾ ਹਾਲ ਹੋਇਆ, ਸੱਚੇ ਪਾਤਸ਼ਾਹ ਦੇ ਕੰਨੀ, ਗੁਰਸਿੱਖਾਂ ਦੇ ਕੰਨੀ ਉਸ ਬਾਲਕ ਦੇ ਰੋਣ ਦੀ ਆਵਾਜ਼ ਆਈ, ਖਰੇ ਕਦੋਂ ਦਾ ਰੋ ਰਿਹਾ। ਸਤਿਗੁਰੂ ਜੀ ਨੇ ਘੋੜੇ ਦੇ ਚੜ੍ਹੇ ਹੋਇਆ ਕਿਹਾ, ਗੁਰਸਿੱਖਾਂ ਨੂੰ ਵੇਖੋ ਭਲਾ ਕੀ ਹੈ, ਕਿੱਡਿਆਂ ਕਰਮਾਂ ਵਾਲਾ ਉਹ ਬੱਚਾ ਹੋਏਗਾ ਜਿਹਦਾ ਰੋਣਾ ਗੁਰੂ ਦੇ ਕੰਨੀ ਪੈ ਗਿਆ। ਬਸ ਜਿਸ ਦਾ ਰੋਣਾ ਗੁਰੂ ਕੇ ਕੰਨੀ ਪੈ ਜਾਏ, ਜਿਹਦਾ ਰੋਣਾ ਗੁਰੂ ਸੁਣ ਲਵੇ, ਫਿਰ ਉਹਦਾ ਸਾਰੀ ਜ਼ਿੰਦਗੀ ਦਾ ਰੋਣਾ ਮਿਟ ਜਾਂਦਾ ਹੈ। ਗੁਰੂ ਕਲਾ ਵਰਤਾਉਂਦਾ ਆਪਣੀ। ਉਸ ਬੱਚੇ ਨੂੰ ਵੇਖਿਆ ਜਾ ਕੇ ਗੁਰਸਿੱਖਾਂ ਨੇ ਤੇ ਬੜਾ ਰੁੜਿਆ ਹੋਇਆ, ਜੀ ਜੰਤੂ ਨੂੰ ਚਿੰਬੜਿਆ ਹੋਇਆ, ਰੋ ਰੋ ਕੇ ਮੰਦਾ ਹਾਲ, ਮੂੰਹ ਵਿੱਚ ਦੰਦ ਨੇ ਕੁਛ, ਵੈਸੇ ਹੀ ਇਸ ਤਰ੍ਹਾਂ ਦੀ ਸ਼ਕਲ ਕੁਛ ਹੋਰ ਬਣ ਗਈ। ਗੁਰਸਿੱਖਾਂ ਨੇ ਆ ਕੇ ਕਿਹਾ, ਸਤਿਗੁਰ ਸੱਚੇ ਪਾਤਸ਼ਾਹ ਝਾੜੀ ਵਿੱਚ ਇੱਕ ਬਾਲਕ, ਬੜਾ ਕੁਥਰਾ ਜਿਹਾ ਬਾਲਕ ਝਾੜੀ ਵਿੱਚ ਰੋਂਦਾ ਪਿਆ ਹੈ। ਗੁਰੂ ਪਾਤਸ਼ਾਹ ਘੋੜੇ ਤੋਂ ਉਤਰੇ, ਉਸ ਬੱਚੇ ਕੋਲ ਗਏ, ਉਸ ਬੱਚੇ ਨੂੰ ਵੇਖ ਕੇ ਆਪਣੀ ਗੋਦੀ ਵਿੱਚ ਬਿਠਾ ਲਿਆ ਤੇ ਕਹਿਣ ਲੱਗੇ, ਗੁਰਸਿੱਖੋ ਇਹ ਕੁਥਰਾ ਨਹੀਂ, ਇਹ ਤੇ ਬੜਾ ਸੁਥਰਾ ਹੈ। ਹੁਣ ਜਿਹਦੇ ਵੱਲ ਗੁਰੂ ਕੀ ਸਵੱਲੀ ਨਜ਼ਰ ਪੈ ਜਾਏ, ਗੁਰੂ ਕੁਥਰੇ ਤੋਂ ਸੁਥਰਾ ਕਰ ਹੀ ਦਿੰਦਾ ਹੈ ਨਾ, ਅਸੀਂ ਛੱਡ ਛੱਡ ਕੇ ਭੱਜ ਭੱਜ ਕੇ ਗੁਰੂ ਕੀ ਗੋਦੀ ਚੋਂ ਨਿਕਲ ਨਿਕਲ ਜਾਂਦੇ ਹਾਂ, ਗੁਰੂ ਤੇ ਬਿਠਾਉਂਦਾ ਪਿਆ, ਆਤ ਨੂੰ ਸੁਥਰਾ ਕਰ ਦੇਵੋ। ਗੁਰਸਿੱਖੋ ਇਹ ਗੁਰੂ ਕੀ ਗੋਦੀ ਚ ਹੀ ਪਲਿਆ, ਗੁਰੂ ਕੇ ਸੈਨਾ ਵਿੱਚ ਹੀ ਪਲਿਆ, ਗੁਰੂ ਕੇ ਸਾਹਮਣੇ ਹੀ ਪਲਿਆ, ਗੁਰੂ ਘਰ ਨੇ ਪਾਲ ਲਿਆ ਇਸ ਬੱਚੇ ਨੂੰ। ਬੜਾ ਹਿਸਟਰੀ ਇਹਦੇ ਨਾਲ ਜੁੜੀ ਹੋਈ ਹੈ। ਇਹ ਗੁਰਮਤ ਨੂੰ ਪ੍ਰਣਾ ਗਿਆ, ਗੁਰਮਤ ਨੂੰ ਸਮਝ ਗਿਆ ਤੇ ਇਹਦਾ ਸੁਭਾਅ ਬੜਾ ਹਾਸ ਰਸ ਵਾਲਾ ਸੀ ਤੇ ਲੋਕਾਂ ਨੂੰ ਸਮਝਾਉਣ ਲਈ ਇਹ ਕਲਾ ਵਰਤਦਾ ਸੀ। ਪਹਿਲਾਂ ਲੋਕਾਂ ਨੂੰ ਗੁੰਝਲ ਪਾ ਦੇਣੀ, ਉਸ ਗੁੰਝਲ ਵਿੱਚੋਂ ਕੱਢਦੇ ਹਾਂ, ਬੜੇ ਸੱਜੇ ਢੰਗ ਨਾਲ ਗੁਰਮਤ ਦਾ ਗਿਆਨ ਦੇ ਦੇਣਾ ਇਹਦੇ ਵੱਸ ਹੈ। ਇਹਨੂੰ ਇੱਕ ਧੂਣੇ ਦਾ ਮਾਲਕ ਵੀ ਦਿੱਤਾ, ਪ੍ਰਚਾਰ ਦੀ ਜ਼ਿੰਮੇਵਾਰੀ ਸੱਚੇ ਪਾਤਸ਼ਾਹ ਨੇ ਬਖਸ਼ ਦਿੱਤੀ ਸੀ। ਇਹ ਗੁਰਬਾਣੀ ਨੂੰ ਇਹਨੇ ਧਿਆਨ ਨਾਲ ਸੁਣਦਾ ਸੀ। ਇੱਕ ਦਿਨ ਸੁਣਦਿਆਂ ਸੁਣਦਿਆਂ ਗੁਰੂ ਵੱਲ ਪਿੱਠ ਕਰ ਲਈ, ਜਿੱਥੇ ਕੀਰਤਨੀਆਂ ਕੀਰਤਨ ਕਰਦੇ ਪਏ ਸਨ ਤੇ ਬਹਿ ਗਿਆ ਤੇ ਉੱਥੇ ਆਂਢ ਗੁਆਂਢ ਜੇ ਬੈਠੇ ਸਨ, ਕਹਿਣ ਲੱਗੇ ਹੱਦ ਹੋ ਗਈ, ਚੰਗਾ ਸਿੱਖ ਹੈ, ਗੁਰੂ ਕਹਿੰਦਾ ਮੇਰਾ ਬੜਾ ਪਿਆਰਾ ਹੈ ਤੇ ਗੁਰੂ ਵੱਲ ਨੂੰ ਪਿੱਠ ਕਰਕੇ ਬਹਿ ਗਿਆ। ਇਹਨੂੰ ਗੁਰੂ ਘਰ ਨਿਰਾਦਰ ਕਰ ਰਿਹਾ ਤੇ ਪਤਾ ਹੀ ਨਹੀਂ ਲੱਗਦਾ। ਕਹਿਣ ਲੱਗਾ, ਉਹਨੂੰ ਪੁੱਛਿਆ ਗਿਆ, ਭਾਈ ਸਿੱਖਾ ਕੀ ਗੱਲ ਹੋਈ ਦੀਵਾਨ ਦੀ ਸਮਾਪਤੀ ਤੋਂ ਬਾਅਦ? ਕਹਿਣ ਲੱਗਾ, ਸਤਿਗੁਰ ਸੱਚੇ ਪਾਤਸ਼ਾਹ ਜੀ, ਗੁਰਬਾਣੀ ਨਾ ਚਪੇੜਾ ਮਾਰਦੀ ਹੈ, ਕਾਲ ਕਰੋ ਗੁਰੂ ਕੀ ਹਜ਼ੂਰੀ ਚ ਬੈਠਿਆ ਸਾਡੇ ਪਾਪ ਨਾ ਕੰਮਣ ਤੇ ਸਮਝੋ ਅਸੀਂ ਚ ਬੈਠੇ ਨਹੀਂ, ਸਾਡਾ ਸੰਬੰਧ ਸ਼ਬਦ ਨਾਲ ਨਹੀਂ ਜੁੜਿਆ ਜੀ।
ਸ਼ਹਿਨਸ਼ਾਹ ਗਨਾ ਇੰਨੇ ਬਾਣੀ ਪੜਨ ਵਾਲੇ ਗੁਰੂ ਕੇ ਸਿੱਖ ਪੜ ਰਹੇ ਸਨ, ਮੈਨੂੰ ਚਪੇੜਾਂ ਪੈ ਰਹੀਆਂ ਸਨ ਤੇ ਮੈਂ ਇੱਕ ਪਾਸਾ ਪਹਿਲਾਂ ਖਾਧੀਆਂ ਫਿਰ ਦੂਜੇ ਪਾਸੇ ਖਾਧੀਆਂ, ਹਾਰ ਕੇ ਪਿੱਠ ਕਰ ਲਈ ਪਈ, ਹੁਣ ਗੁਰਬਾਣੀ ਹੁਣ ਮਾਰੇਗੀ, ਮਾਰੀ ਜਾ ਪਈ। ਮਕਸਦ ਸੀ ਗੁਰੂ ਕੇ ਸਿੱਖਾ, ਜੇ ਗੁਰੂ ਕੇ ਹਜ਼ੂਰ ਚ ਬੈਠਿਆਂ ਬੈਠਿਆਂ ਤੇਰੇ ਗੁਰੂ ਦੀਆਂ ਝਿੜਕਾਂ ਨਾ ਪਈਆਂ ਨਾ ਤੇ ਸਮਝ ਲਾ ਅਜੇ ਕੋਈ ਬਾਤ ਬਣੀ ਨਹੀਂ। ਗੁਰੂ ਗੁਰ ਝਿੜਕੇ ਤਾਂ ਮਿੱਠਾ ਲੱਗੇ, ਅਵਸਥਾ ਤੇ ਸਾਡੀ ਐਸੀ ਜਾਂ ਗੁਰ ਝਿੜਕੇ ਤਾਂ ਮਿੱਠਾ ਲੱਗੇ, ਜੇ ਗੁਰੂ ਝਿੜਕ ਵੀ ਦੇਵੇ ਨਾ ਤੇ ਸਿੱਖ ਨੂੰ ਮਿੱਠਾ ਲੱਗਣਾ ਚਾਹੀਦਾ। ਕਈ ਨਾਰਾਜ਼ ਹੋ ਜਾਂਦੇ ਨੇ, ਗੁਰੂ ਕੋ ਗਿਆ ਮੈਂ ਆਹ ਚੀਜ਼ ਮੰਗੀ ਮੈਨੂੰ ਦਿੱਤੀ ਤੇ ਕੀ ਮੇਰਾ ਨੁਕਸਾਨ ਹੋ ਗਿਆ? ਭਾਈ ਨਹੀਂ, ਤੇਰਾ ਨੁਕਸਾਨ ਗੁਰੂ ਨਹੀਂ ਜੇ ਕਰਦਾ, ਗੁਰੂ ਤੇ ਫਾਇਦਾ ਕਰਦਾ। ਗੁਰੂ ਕੇ ਪੁੱਤਰ ਹਾਂ ਅਸੀਂ, ਕਬੂਤਰ ਵੀ ਹੋਈਏ ਤਾਂ ਵੀ ਸੱਚੇ ਪਾਤਸ਼ਾਹ ਰਹਿਮਤ ਕਰਦਾ ਹੈ। ਮਾਂ ਬਾਪ ਲਈ ਬੱਚਾ ਕਦੀ ਕਬੂਤਰ ਨਹੀਂ ਹੁੰਦਾ, ਕਿੰਨਾ ਮਾੜਾ ਹੋਵੇ ਮਾਂ ਬਾਪ ਜਿਹੜਾ ਨਾ ਉਹਦਾ ਭਲਾ ਹੀ ਸੋਚਦਾ ਹੈ, ਤਾਂ ਚਪੇੜ ਮਾਰਦੇ ਉਹ ਗੱਲ ਵੱਖਰੀ, ਪਰ ਉਹਦੀ ਚਪੇੜ ਵੀ ਸਵਾਰਨ ਲਈ ਹੁੰਦੀ ਹੈ। ਜਿਹਨੇ ਮਾਂ ਬਾਪ ਦੀਆਂ ਚਪੇੜਾਂ ਖਾ ਲਈਆਂ ਤੇ ਸਹਾਰ ਲਈਆਂ ਉਹ ਕਾਮਯਾਬ ਹੋਏਗਾ ਜ਼ਿੰਦਗੀ ਚ, ਐਸੀ ਇੱਕ ਗੱਲ ਹੈ। ਤੇ ਸ਼ਹਿਨਸ਼ਾਹ ਨੇ ਉਹਦੇ ਨਾਲ ਸਾਨੂੰ ਸਮਝਾਉਣਾ ਕੀਤਾ, ਭਾਈ ਜਦੋਂ ਗੁਰੂ ਕੀ ਹਜ਼ੂਰੀ ਚ ਬੈਠੇ ਹੋ ਨਾ ਇੰਨੀ ਇਕਾਗਰਤਾ ਨਾਲ ਬੈਠੋ ਕਿ ਗੁਰੂ ਕੀ ਹਰ ਬਾਤ ਸਾਨੂੰ ਸਮਝ ਆਵੇ, ਨਹੀਂ ਸਮਝ ਆਈ ਤਾਂ ਵੀ ਸਾਡਾ ਬੈਠਣਾ ਪ੍ਰਵਾਨ ਹੈ। ਕੁਛ ਸਮਾਂ ਲੰਘਿਆ ਹੈ, ਫੁਰਨੇ ਬੰਦ ਹੋਏ ਨੇ, ਗੁਰੂ ਕੀ ਹਜ਼ੂਰੀ ਚ ਬੈਠੇ ਹਾਂ ਤੇ ਜੇ ਕਿਤੇ ਸਾਡੀ ਸੁਰਤ ਸ਼ਬਦ ਦਾ ਸੁਮੇਲ ਹੋ ਜਾਏ ਤੇ ਫਿਰ ਸੋਹਣੇ ਤੇ ਸੁਹਾਗਾ। ਹੁਣ ਸੱਚੇ ਪਾਤਸ਼ਾਹ ਇੱਥੇ ਜ਼ਿਕਰ ਕਰਦੇ ਨੇ, ਇਸੇ ਵਾਰ ਵਿੱਚ ਨਿਰੰਕਾਰ ਇੱਕ ਹੈ, ਸਾਰੀ ਕਾਇਨਾਤ ਵਿੱਚ ਸਮਾਇਆ ਹੋਇਆ, ਹਰ ਇੱਕ ਦੇ ਵਿੱਚ ਸਮਾਇਆ, ਸਾਡੇ ਸਭ ਦੇ ਵਿੱਚ। ਉਹ ਗੱਲ ਵੱਖਰੀ ਵੀ ਅਸੀਂ ਨਜ਼ਰ ਨਹੀਂ ਮਾਰਦੇ।

ਜਾਂਦਾ, ਪੰਥੀ ਬਣ ਜਾਂਦਾ। ਤੇ ਜਿਹੜਾ ਗੁਰੂ ਕੇ ਮਾਰਗ ਦੇ ਆਖੇ ਲਾ ਕੇ ਤੁਰ ਪਏਗਾ ਉਹ ਪਹੁੰਚੇਗਾ ਆਪਣੇ ਟੀਚੇ ਤੇ, ਕਿਉਂਕਿ ਗੁਰੂ ਜਦੋਂ ਵੀ ਮਾਰਗ ਵਿਖਾਉਂਦਾ ਤੇ ਸਹੀ ਵਿਖਾਉਂਦਾ ਤੇ ਸਿਖਾਇਆ ਗਾਡੀ ਰਾਹ ਦੱਸਦਾ, ਬੜਾ ਸੌਖਾ ਚੱਲੇ। ਬੜੇ ਮਾਰਗ ਨਿਰੰਕਾਰ ਤੱਕ ਪਹੁੰਚਣ ਦੇ ਲਈ, ਐਵਰੇਜ ਚੋਟੀ ਸਭ ਤੋਂ ਉੱਚੀ ਹੈ ਸੰਸਾਰ ਦੀ ਚੋਟੀ, ਉਹ ਤੱਕ ਬੜੇ ਲੋਕ ਪਹੁੰਚੇ ਨੇ। ਕੋਈ ਨੇਪਾਲ ਵੱਲੋਂ ਚੜ੍ਹ ਜਾਂਦਾ ਹੈ, ਕੋਈ ਤਿੱਬਤ ਵੱਲੋਂ ਚੜ੍ਹ ਜਾਂਦਾ ਹੈ, ਕੋਈ ਭਾਰਤ ਵੱਲੋਂ ਚੜ੍ਹ ਜਾਂਦਾ ਹੈ, ਕੋਈ ਚੀਨ ਵੱਲੋਂ ਚੜ੍ਹ ਜਾਂਦਾ। ਰਸਤੇ ਬੜੇ ਨੇ, ਕਿਸੇ ਨੂੰ ਬਹੁਤ ਕੁਝ ਔਖਾ ਹੋਣਾ ਪੈਂਦਾ, ਕਿਸੇ ਦਾ ਸਿਕਾਇਨ ਹੋ ਜਾਂਦਾ, ਪਹੁੰਚਦੇ ਸਭ ਇੱਕ ਟੀਚੇ ਤੇ। ਇਹਦੇ ਧਰਮ ਬੜੇ ਨੇ ਸੰਸਾਰ ਤੇ, ਕਿਸੇ ਦੇ ਤੁਰ ਪਓ ਪਹੁੰਚੋਗੇ ਲਕਸ਼ ਤੇ। ਨਿਰੰਕਾਰ ਕੋਲ ਪਹੁੰਚਣ ਦੀ ਅਵਸਥਾ ਹਰ ਇੱਕ ਥਾਂ ਹੈ। ਗੁਰਮੁਖ ਨੇ ਗਾਡੀ ਲਾ ਦਿੱਤਾ ਸਨ, ਸੁਖਾਨ ਮਾਰਗ ਦਿੱਤਾ ਮੇਰੇ ਮਾਲਕ ਨੇ, ਤੇ ਆਪਾਂ ਉਸ ਮਾਰਗ ਦੇ ਪਾਂਧੀ ਬਣਨਾ। ਤੇ ਚੇਤਾ ਰੱਖਿਓ ਗੁਰੂ ਕਿਰਪਾ ਕਰਦਾ, ਜਦੋਂ ਗੁਰੂ ਘਰ ਆ ਜਾਂਦੇ ਨਾ, ਇਹ ਰਹਿਮਤ ਤੋਂ ਬਿਨਾਂ ਨਹੀਂ ਜਾਇਆ ਜਾਂਦਾ। ਮਹਾਨਾ ਕੋਈ ਵੀ ਹੋਏ, ਮੈਂ ਅੱਗੇ ਵੀ ਜ਼ਿਕਰ ਕਰਦਾ ਨਾ, ਕਿਸੇ ਬਿਪਤਾ ਦਾ ਮਾਰਿਆ, ਕਿਸੇ ਦੁੱਖ ਦਾ ਮਾਰਿਆ, ਵੀ ਗੁਰੂ ਕੋ ਆ ਗਿਆ, ਸਮਝ ਲਓ ਉਹ ਦੁੱਖ ਵੀ ਦਾਰੂ ਹੈ ਜਿਹੜਾ ਸਾਨੂੰ ਗੁਰੂ ਕੋਲ ਲੈ ਕੇ ਆ ਗਿਆ। ਇੱਥੇ ਸੱਚੇ ਪਾਤਸ਼ਾਹ ਰਹਿਮਤ ਕਰਦੇ ਨੇ, ਗੁਰੂ ਅੰਗਦ ਦੇ ਮਹਾਰਾਜੇ, ਸਲੋਕ ਮਹਲਾ ਦੂਜਾ, ਗੁਰ ਕੁੰਜੀ ਪਾਹੂ ਨਿਵਲ, ਮਨ ਕੋਠਾ ਤਨ ਛੱਤ। ਹੁਣ ਸਰੀਰ ਦਾ ਜ਼ਿਕਰ ਕਰਕੇ ਸਾਨੂੰ ਕਿਸ ਮਾਰਗ ਵੱਲ ਤੋਰਨਾ ਚਾਹੁੰਦੇ ਨੇ, ਜਿਹੜਾ ਇਸ਼ਾਰਾ ਸੱਚੇ ਪਾਤਸ਼ਾਹ ਦੇ ਰਹੇ ਨੇ, ਸਮਝਿਆ ਜੇ ਕਿ ਮਨ ਰੂਪੀ ਇੱਕ ਕੋਠਾ ਹੈ ਜਿਹਦੇ ਸਰੀਰ ਦਾ ਛੱਤ ਪਈ ਹੋਈ ਹੈ। ਸਰੀਰ ਦੇ ਅੰਦਰ ਮਨ ਵੱਸਦਾ, ਇਸ ਸਰੀਰ ਬਾਹਰ ਹੀ ਹੈ, ਛੱਤ ਮੰਨਿਆ ਗਿਆ। ਕਹਿੰਦੇ ਤਨ ਛੱਤ, ਮਨ ਕੋਠਾ ਹੈ, ਤੇ ਪਾਹੂ ਨਿਵਲ, ਇਸ ਮਨ ਉਸ ਤਨ ਦੇ ਮਨ ਦੇ ਕੋਠੇ ਨੂੰ ਜਿੰਦਰਾ ਮਾਰਿਆ ਹੋਇਆ। ਪਾਹੂ ਨਿਵਲ ਹੁੰਦਾ ਜਾਨਵਰ ਦੇ ਪੈਰ ਵਿੱਚ ਮਾਰਿਆ ਜਾਣ ਵਾਲਾ ਜਿੰਦਰਾ। ਮਨ ਨੂੰ ਜਿੰਦਰਾ ਵੱਜਿਆ ਹੋਇਆ ਮਾਇਆ ਦਾ, ਤੇ ਇਹਦੀ ਕੁੰਜੀ ਕਿਹਦੇ ਕੋਲ ਆ? ਗੁਰ ਕੁੰਜੀ, ਗੁਰੂ ਦੇ ਕੋਲ ਕੁੰਜੀ ਹੈ। ਗੁਰ ਹੀ ਕੁੰਜੀ ਹੈ, ਗੁਰੂ ਦਾ ਗਿਆਨ ਹੀ ਕੁੰਜੀ ਹੈ। ਗੁਰ, ਗੁਰ ਦਾ ਮਤਲਬ ਫਾਰਮੂਲਾ। ਗੁਰ ਦੇ ਨਾਲ ਇਸਨੂੰ ਖੋਲਿਆ ਜਾ ਸਕਦਾ ਹੈ। ਨਾਲ ਕਹਿੰਦੇ ਨਾਨਕ ਗੁਰਬਿਨ, ਕਹਿਣ ਲੱਗੇ ਗੁਰੂ ਤੋਂ ਬਿਨਾਂ ਮਨ ਕਾ ਤਾਕ ਨ ਉਗੜੈ। ਮਨ ਦਾ ਇਹ ਮਾਇਆ ਵਾਲਾ ਤਾਲਾ ਨਹੀਂ ਖੁੱਲਦਾ ਕਿਸੇ ਵੀ ਢੰਗ ਨਾਲ, ਗੁਰੂ ਤੋਂ ਬਿਨਾਂ ਨਹੀਂ ਜੇ ਖੁੱਲਦਾ, ਆਪਣੇ ਵਾਸਤੇ ਹੀ ਹੈ। ਅਵਰ ਨਾ ਕੁੰਜੀ ਹੱਥ, ਇਸ ਤਾਲੇ ਨੂੰ ਖੋਲਣ ਲਈ ਕੁੰਜੀ ਹੋਰ ਕਿਸੇ ਦੇ ਕੋਲ ਨਹੀਂ, ਇੱਕੋ ਇੱਕ ਕੁੰਜੀ ਹੈ ਤੇ ਉਹ ਗੁਰੂ ਦੇ ਕੋਲ ਹੈ, ਉਹ ਗੁਰ ਦੇ ਕੋਲ ਹੈ। ਗੁਰ ਜਦੋਂ ਹੱਥ ਵਿੱਚ ਆ ਗਿਆ, ਜਦੋਂ ਫਾਰਮੂਲਾ ਹੱਥ ਆ ਗਿਆ ਵੀ ਕਿਵੇਂ ਖੋਲਣਾ, ਤਾਂ ਹੀ ਖੁੱਲੇਗਾ ਵਰਨਾ ਨਹੀਂ। ਹੁਣ ਬੜੇ ਯਤਨ ਹੋਏ ਸੰਸਾਰ ਤੇ, ਉਹਨਾਂ ਜ਼ਿਕਰ ਮੇਰੇ ਮਾਲਕ ਗੁਰੂ ਨਾਨਕ ਦੇਵ ਮਹਾਰਾਜ ਜੀ ਕਰਦੇ ਨੇ ਅਗਲੇ ਪਾਵਨ ਸ਼ਬਦ ਦੇ ਵਿੱਚ, ਸਲੋਕ ਵਿੱਚ। ਨਾ ਭੀਜੈ ਰਾਗੀ ਨਾਦੀ ਵੇਦ। ਹੁਣ ਮਨ ਦੀ ਅਵਸਥਾ ਦਾ ਜ਼ਿਕਰ ਕਰਦੇ ਨੇ ਕਿ ਮਨ ਨੂੰ ਕਿਵੇਂ ਨਿਰੰਕਾਰ ਦੇ ਰੰਗ ਵਿੱਚ ਰੰਗਿਆ ਜਾ ਸਕਦਾ ਹੈ, ਮਾਇਆ ਦੇ ਲੋਕ ਵਿੱਚੋਂ, ਮਾਇਆ ਦੇ ਤਾਲੇ ਵਿੱਚੋਂ ਕਿਵੇਂ ਬਾਹਰ ਕੱਢਿਆ ਜਾ ਸਕਦਾ ਹੈ ਤਾਂ ਕਿ ਨਿਰੰਕਾਰ ਨਾਲ ਸਾਂਝ ਬਣ ਜਾਏ। ਸਭ ਤੋਂ ਪਹਿਲਾਂ ਤਾਲਾ ਹੀ ਤੋੜਨਾ ਪੈਣਾ, ਤਾਲਾ ਖੋਲਣਾ ਪੈਣਾ, ਗੁਰੂ ਕੋਲੋਂ ਕੁੰਜੀ ਲੈਣੀ ਹੈ, ਗੁਰੂ ਕੋਲੋਂ ਗੁਰ ਲੈਣਾ, ਤੇ ਫਿਰ ਇਸ ਮਨ ਨੇ ਨਿਰੰਕਾਰ ਦੇ ਰੰਗ ਵਿੱਚ ਭਿੱਜ ਜਾਣਾ ਹੈ। ਉਹਦੇ ਅੰਤਾਰ, ਉਹਦੇ ਗਿਆਨ ਵਿੱਚ ਇਹਨੇ ਟੁੱਬੀ ਲਾ ਲੈਣੀ ਹੈ, ਫਿਰ ਇਹ ਬੁਰੇ ਕੰਮ ਵਾਲੇ ਪਾਸੇ ਤੋਂ ਰੁਕ ਜਾਣਾ ਹੈ, ਫਿਰ ਮਾਇਆ ਦਾ ਪ੍ਰਭਾਵ ਨਹੀਂ ਪਏਗਾ, ਮਾਇਆ ਗੁਜਰਾਨ ਹੋਵੇਗੀ। ਮਾਇਆ ਚਾਹੀਦੀ ਹੈ, ਇਹਦੇ ਬਿਨਾਂ ਗੁਜ਼ਾਰਾ ਨਹੀਂ, ਪਰ ਮਾਇਆ ਪਿੱਛੇ ਜੀਵਨ ਬਰਬਾਦ ਕਰ ਦੇਣਾ ਇਹ ਠੀਕ ਨਹੀਂ ਹੈ। ਗੁਰੂ ਪਾਤਸ਼ਾਹ ਤੇ ਰਹਿਮਤ ਪਤਾ ਚਿੱਤੇ ਰੱਖਣ ਵਾਲੀ ਬਾਤ ਹੈ
ਕਬੀਰ ਜੀ ਦਾ ਪਾਵਨ

ਸੱਜਣ ਸੀ, ਬੜਾ ਗਿਆਨਮਈ, ਸਮਝ ਬਹੁਤ ਮਗਰੋਂ ਜਾ ਕੇ ਮੈਨੂੰ ਵੀ ਮਗਰੋਂ ਹੀ ਆਈ। ਕਹਿਣ ਲੱਗੇ ਬੀਬੀ ਕੋਈ ਚੱਕੀ ਤੋਂ ਆਟਾ ਪੀਸਣ ਗਈ, ਆਟਾ ਪੀਸ ਕੇ ਉਹ ਛੋਲਿਆਂ ਦਾ ਹੋਏਗਾ, ਉਹ ਦਾਲਾਂ ਦਾ ਕਿਸੇ ਦਾਲ ਨੂੰ ਪੀਸਿਆ ਹੋਏਗਾ, ਜਾਂ ਮੱਕੀ ਹੋਏਗੀ, ਜਾਂ ਬਾਜਰਾ ਹੋਏਗਾ, ਜਾਂ ਕਣਕ ਹੋਏਗੀ। ਪੰਡ ਬਣ ਕੇ ਸਿਰ ਤੇ ਰੱਖ ਕੇ ਲਿਆ ਰਹੀ ਹੈ ਤੇ ਚਿੱਕੜ ਹੈ ਗਲੀ ਦੇ ਵਿੱਚ, ਬਹੁਤ ਜ਼ਿਆਦਾ ਗਾਰਾ ਹੈ। ਉਸ ਨੂੰ ਟੱਪਣ ਲੱਗੀ ਛਾਲ ਮਾਰ ਕੇ ਤੇ ਉਹ ਪੰਡ ਖੁੱਲ ਗਈ, ਚੀਕੜ ਆਟਾ ਗਿਰ ਪਰਿਓ, ਆਟਾ ਗਿਰ ਪਿਆ। ਹੁਣ ਚਿੱਕੜ ਵਿੱਚੋਂ ਆਟੇ ਨੂੰ ਕਿਵੇਂ ਕੱਢਿਆ ਜਾਏ? ਕਸ਼ੂ ਨਾ ਆਇਓ ਹਾਥ, ਉਹਦੇ ਚ ਕੁਛ ਵੀ ਕੰਮ ਦਾ ਨਹੀਂ ਰਹਿ ਗਿਆ, ਕੁਛ ਹੱਥ ਨਹੀਂ ਆਇਆ। ਤੇ ਨਾਲ ਹੀ ਅਗਲੀ ਪੰਗਦੀ ਕਹਿਤਾ ਵੀ ਪੀਸਤ ਪੀਸਤ ਚਾਬਿਆ, ਸੋਈ ਨਿਭਿਆ ਸਤ। ਕਹਿਣ ਲੱਗੀ ਮੈਂ ਪੀਂਦਿਆਂ ਪੀਂਦਿਆਂ, ਕਬੀਰ ਜੀ ਕਹਿੰਦੇ ਨੇ ਪੀਂਦਿਆਂ ਪੀਂਦਿਆਂ ਜੇ ਚਾਰ ਦਾਣੇ ਮੂੰਹ ਚ ਪਾ ਲਏ ਨਾ, ਉਹ ਨਾਲ ਨਿਭ ਗਿਆ, ਬਾਕੀ ਕਿਸੇ ਕੰਮ ਨਹੀਂ। ਮਾਇਆ ਇੰਨੀ ਕੁ ਚਾਹੀਦੀ ਵੀ ਨਾਲ ਖਰਚੇ ਖੁਰਚੇ ਜੋਗੀ, ਖਾਣ ਪੀਣ ਜੋਗੀ ਚਾਹੀਦੀ ਹੈ ਜੀ, ਪੰਡਾਂ ਬੰਨ ਲਈਆਂ ਤੇ ਕਿਸੇ ਕੰਮ ਨਹੀਂ, ਪਤਾ ਨਹੀਂ ਕਦੋਂ ਸਵਾਸ ਪੂਰੇ ਹੋ ਜਾਣੇ। ਜ਼ਿੰਦਗੀ ਨੂੰ ਜਿਉਣਾ ਹੈ, ਲੇਕਿਨ ਨਾਲ ਨਾਲ ਮਰਨਾ ਵੀ ਹੈ। ਆਪਣੇ ਹਿੱਸੇ ਦੇ ਸੁੱਖ ਆਨੰਦ ਖਰਚਾ ਵੀ ਕਰਨਾ ਸਾਡਾ ਫਰਜ਼ ਬਣਦਾ ਹੈ। ਪਹਾੜ ਘੁੰਮਣੇ ਨੇ, ਦਰਿਆਵਾਂ ਦੇ ਕੰਢੇ ਦੇ, ਸਮੁੰਦਰ ਦੇ ਕੰਢੇ ਤੇ ਜਾ ਕਰਕੇ ਮਨ ਦੀ ਖੁਸ਼ੀ ਲੱਭਣੀ, ਕੁਦਰਤ ਦੀ ਗੋਦ ਵਿੱਚ ਚਲੇ ਜਾਣਾ, ਬਾਲ ਬੱਚਾ ਨਾਲ ਲੈਣਾ, ਪਰਿਵਾਰ ਵਿੱਚ ਹੱਸ ਖੇਡ ਲੈਣਾ, ਇਹ ਨਾਲ ਨਾਲ ਜ਼ਰੂਰੀ ਹੈ। ਅਸੀਂ ਕਹਿੰਦੇ ਕੋਈ ਨਹੀਂ ਕਰ ਲਵਾਂਗੇ, ਪਹਿਲਾਂ ਆਹ ਬਣਾ ਲਈਏ, ਘਰ ਬਣ ਜਾਏ, ਫਿਰ ਆਹ ਬਣ ਜਾਏ, ਫਿਰ ਮੇਰੇ ਬੱਚੇ ਪੜ ਜਾਣ। ਨਹੀਂ ਭਾਈ, ਫਿਰ ਕੀਚੜ ਆਟਾ ਗਿਰ ਪਰੇ ਵਾਲੀ ਗੱਲ ਹੀ ਬਣਨੀ ਹੈ। ਕਸ਼ੂ ਨਾ ਆਇਓ ਹਾਥ, ਤੁਹਾਡੇ ਹੱਥ 'ਤੇ ਉਹ ਜਿਹੜਾ ਤੁਸੀਂ ਮਾਣ ਲਿਆ। ਜ਼ਿੰਦਗੀ ਨੂੰ ਮਰਨਾ ਹੈ, ਸਭ ਤੋਂ ਸੌਖਾ ਤਰੀਕਾ ਸੱਚੇ ਪਾਤਸ਼ਾਹ ਕਹਿੰਦੇ ਗੁਰੂ ਕੇ ਗਿਆਨ ਨਾਲ ਆਪਣੇ ਆਪ ਨੂੰ ਲਵਰੇਜ ਕਰੋ, ਉਹਦੇ ਅਧੀਨ ਚੱਲਣਾ ਸ਼ੁਰੂ ਕਰ ਦਿਓ ਤੇ ਸਾਰੀਆਂ ਖੁਸ਼ੀਆਂ ਇੱਥੇ ਕਰੇ। ਨਾ ਭੀਜੈ ਰਾਗੀ ਨਾਦੀ ਬੇਦ, ਓਨਕਾਰ ਦੇ ਨਾਮ ਨਾਲ ਸਾਂਝ ਬਣਨ ਦੀ ਗੱਲ ਜਾਂ ਉਹਦੇ ਨਾਲ ਭੇਦਤਾ ਦੀ ਗੱਲ, ਇਕੱਲੇ ਰਾਗ ਗਾਉਣ ਨਾਲ, ਇਕੱਲੇ ਸਾਜ ਵਜਾਉਣ ਨਾਲ ਗੱਲ ਨਹੀਂ ਜੇ ਬਣਨੀ, ਗੀਤ ਗਾਉਣ ਨਾਲ ਗੱਲ ਨਹੀਂ ਜੇ ਬਣਨੀ, ਇਕੱਲਿਆਂ ਨਾਲ ਨਹੀਂ ਬਾਤ ਬਣਨੀ, ਨਾ ਹੀ ਵੇਦ ਇਕੱਲੇ ਪੜ੍ਹਨ ਨਾਲ ਗੱਲ ਬਣਨੀ। ਅਸੀਂ ਬਹੁਤੀ ਵਾਰੀ ਧਰਮ ਗ੍ਰੰਥ ਪੜ੍ਹਨ ਨੂੰ ਬਹੁਤ ਵੱਡਾ ਕਰਮ ਮੰਨ ਲੈਂਦੇ ਵੀ ਹੁਣ ਸਾਡਾ ਉਧਾਰ ਹੋ ਜਾਣਾ। ਨਹੀਂ ਭਾਈ, ਨਾ ਭੀਜੈ ਸੁਰਤੀ, ਨਾ ਇਕਾਗਰਤਾ ਨਾਲ ਬੈਠਣ ਨਾਲ ਗੱਲ ਕੋਈ ਬਣਨੀ, ਉਹਦੇ ਨਾਲ ਭੇਜਿਆ ਨਹੀਂ ਜਾਣਾ, ਉਹਦੇ ਨਾਲ ਭੇਦਤਾ ਨਹੀਂ ਮਿਲਣੀ, ਨਾ ਗਿਆਨ ਦੀਆਂ ਬਾਤਾਂ, ਗਿਆਨ ਗੋਸ਼ਟੀਆਂ ਕਰਨ ਦੇ ਨਾਲ। ਯੋਗ ਨਾ ਹੀ ਯੋਗ ਸਾਧਨ ਨਾਲ, ਨਿਰੰਕਾਰ ਨਾਲ ਸਾਂਝ ਬਣਦੀ ਹੈ, ਉਰਲੀਆਂ ਖੇਡਾਂ ਨੇ ਸਾਰੀਆਂ। ਨਾ ਭੀਜੈ ਸੋਗੀ ਕੀਤਾ ਰੋਜ, ਨਾ ਦੁਖੀ ਹੋਣਾ। ਕਈ ਲੋਕਾਂ ਨੇ ਕਿਹਾ ਦੁਖੀ ਹੋ ਜਾਓ, ਤਨ ਨੂੰ ਤਪਾ ਲਓ, ਧੂਣੀਆਂ ਤਪਾ ਲਓ, ਠੰਡੇ ਪਾਣੀ ਦੇ ਸਰੀਰ ਨੂੰ ਤੰਗ ਕਰ ਲਓ ਜਿੰਨਾ ਕੀਤਾ ਜਾਂਦਾ, ਭੁੱਖੇ ਰਹਿ ਲਓ। ਤਨ ਨੂੰ ਜਿੰਨਾ ਦੁਖੀ ਕੀਤਾ ਜਾ ਸਕਦਾ, ਇਹ ਵੀ ਮਿਸ਼ਨ ਹੈ ਨੇ ਹਿੰਦੁਸਤਾਨ ਦੇ, ਸਭ ਕੁਛ ਹੀ ਹੈ। ਕਹਿਣ ਲੱਗੇ ਏਦਾਂ ਰੋਜ਼ ਕਰ, ਭਾਵੇਂ ਰੋਜ਼ ਤੰਗੀਆਂ ਦੇ ਆਪਣੇ ਸਰੀਰ ਨੂੰ, ਭੁੱਖਾ ਰੱਖ, ਪਿਆਸਾ ਰੱਖ, ਅਗਨ ਨਾਲ ਤਪਾ, ਨਹੀਂ ਗੱਲ ਬਣ। ਇਹ ਕੋਈ ਜੁਗਤੀ ਨਹੀਂ ਨਿਰੰਕਾਰ ਨਾਲ ਜੁੜਨ ਦੀ। ਨਿਰੰਕਾਰ ਨਾਲ ਜੁੜਨਾ ਹੈ, ਆਨੰਦ ਨਾਲ ਜੁੜਨਾ ਹੈ, ਜੀਵਨ ਨੂੰ ਸਫਲਿਆਂ ਕਰਨਾ ਤੇ ਗੁਰੂ ਕੀ ਸ਼ਰਨ। ਅੱਗੇ ਬਖਸ਼ੀ ਕਹਿੰਦੇ ਨਾ ਭੀਜੈ ਰੂਪੀ ਮਾਲੀ ਰੰਗ, ਨਾ ਰੂਪ ਵਿੱਚ ਮਸਤ ਹੋਇਆ, ਨਾ ਮਾਲ ਪਾ ਸਵਾਬ ਲਿਆ, ਉਹਦੇ ਰੰਗ ਵਿੱਚ ਰੰਗਿਆਂ ਬਾਤ ਬਣਨੀ ਹੈ। ਨਾ ਭੀਜੈ ਤੀਰਥ ਭਵਿਆ ਹੈ ਨੰਗ, ਨਾ ਤੀਰਥਾਂ ਦੇ ਭਰਮਣ ਕਰਨ ਨਾਲ ਹੀ ਤੇਰਾ ਉਹਦੇ ਨਾਲ ਪਿਆਰ ਬਣਨਾ ਹੈ, ਉਹਦੇ ਨਾਲ ਤੇਰੀ ਬਾਣ ਆਉਣੀ, ਨਹੀਂ ਇਹ ਕੋਈ ਚੁਕਤੀ ਨਹੀਂ ਹੈ। ਨਾ ਭੀਜੈ ਤੀਰਥ ਭਵਿਆ ਨੰਗ, ਨੰਗਾ ਤੁਰਿਆ ਫਿਰ ਨੰਗੇ ਸਾਧੂ ਵੀ ਹਿੰਦੁਸਤਾਨ ਦੇ ਭਾਰਤ ਚ ਬੜੇ ਨੇ। ਇਹ ਵੀ ਕੋਈ ਧਾਰਮਿਕ ਕਰਮ ਨਹੀਂ ਹੈ ਜਿਹੜਾ ਨਿਰੰਕਾਰ ਨਾਲ ਜੋੜ ਦੇਵੇਗਾ। ਦਸਮ ਪਾਤਸ਼ਾਹ ਦਾ ਪਾਵਨ ਬਚਨ ਬੜਾ ਇੱਥੇ ਢੁਕਦਾ ਹੈ। ਉਹ ਇਸ ਕਰਮ ਕਾਂਡ ਨੂੰ ਬੁਰੀ ਤਰ੍ਹਾਂ ਨਿਸ਼ੇਧ ਕਰਦੇ ਨੇ। ਕਹਿਣ ਲੱਗੇ ਖੂ ਕਮਲ ਹਾਰੀ ਗਜ ਗਦ ਹਾ ਬਭੂਤ ਧਾਰੀ, ਸੂਰ ਗੰਧ ਵਿੱਚ ਖੁਸ਼ ਰਹਿੰਦਾ, ਜੇ ਗੰਦੇ ਰਹਿਣ ਨਾਲ, ਗੰਦ ਖਾਣ ਨਾਲ ਗੱਲ ਬਣਦੀ ਹੋਵੇ,
ਤੇ ਸੂਰ ਦੀ ਬਣ ਜਾਣੀ ਚਾਹੀਦੀ। ਗਜ ਗਧਾ ਬਭੂਤਾਰੀ, ਜੇ ਬਭੂਤ ਮਲਿਆ ਸਵਾਹ ਮਲਿਆ ਮਿੱਟੀ ਮਲਿਆ ਗੱਲ ਬਣਦੀ ਹੋਵੇ ਨਾ, ਖੋਤਾ ਲੇਟਦਾ ਹੈ ਆਪਣੇ ਆਪ ਨੂੰ ਮਿੱਟੀ ਵਿੱਚ ਕਿਵੇਂ ਕਰਨ ਦਾ ਯਤਨ ਕਰਦਾ ਹੈ, ਉਹ ਸਭ ਤੋਂ ਵੱਡਾ ਭਗਤ ਮੰਨਿਆ ਜਾਣਾ ਚਾਹੀਦਾ। ਫਿਰ ਕਹਿੰਦੇ ਹਾਥੀ ਮਿੱਟੀ ਭਰ ਭਰ ਕੇ ਆਪਣੀ ਸੁੰਡ ਵਿੱਚ ਆਪਣੇ ਉੱਪਰ ਸੁੱਟਦੇ, ਗਜ ਗਧਾ ਭਭੂਤ ਧਾਰੀ, ਉਹਨਾਂ ਨੂੰ ਭਭੂਤ ਧਾਰੀ ਮੰਨਿਆ ਜਾਂਦਾ, ਸਵਾਹ ਪਾਉਂਦੇ ਨੇ ਆਪਣੇ ਆਪ ਤੇ, ਖੇਹ ਪਾਉਂਦੇ ਨੇ ਆਪਣੇ ਆਪ ਤੇ, ਘੁੱਗੂ ਮੁੱਟ ਵਾਸੀ ਲੱਗੇ ਫਿਰ ਤੋਂ ਉਦਾਸੀ ਮਿਰਗ, ਮੱਠ ਵਿੱਚ ਜਾ ਕੇ ਰਹਿਣਾ ਸ਼ਮਸ਼ਾਨ ਘਾਟਾਂ ਵਿੱਚ ਰਹਿਣਾ, ਕਹਿਣ ਲੱਗੇ ਜਿਹੜਾ ਘੁੱਗੂ ਹੈ ਬੀਜੂ ਉੱਥੇ ਵੱਸਦਾ ਹੈ, ਤੇ ਤੁਰੇ ਫਿਰਨਾ ਮਿਰਗ ਕਹਿੰਦੇ ਜੰਗਲਾਂ ਵਿੱਚ ਹੇੜਾਂ ਦੀਆਂ ਹੇੜਾਂ ਤੁਰੇ ਫਿਰਦੇ ਨੇ, ਇਹਦੇ ਨਾਲ ਗੱਲ ਬਣਦੀ ਹੋਵੇ ਉੱਧਰ ਘੁੱਗੂ ਦੀ ਬਣ ਜਾਣੀ ਚਾਹੀਦੀ, ਬੀਜੂ ਦੀ ਉੱਧਰ ਬਣ ਜਾਣੀ ਚਾਹੀਦੀ ਹੈ, ਇਹਨਾਂ ਹਿਰਨਾਂ ਦੀ ਨਹੀਂ ਬਣਦੀ ਭਾਈ। ਘੁੱਗੂ ਮੁੱਟ ਵਾਸੀ ਲੱਗੇ ਫਿਰ ਤੋਂ ਉਦਾਸੀ ਮਿਰਗ, ਤਰਵਰ ਸਦੀਵ ਮੋਨ ਸਾਧੇ ਹੀ ਮਰਦ। ਇੱਕ ਹੋਰ ਵਚਨ ਹੋਇਆ ਕਿ ਮੋਨੀ ਹੋਣ ਨਾਲ ਨਿਰੰਕਾਰ ਦੀ ਨੇੜਤਾ ਬਣ ਜਾਂਦੀ ਹੈ, ਸਾਂਝ ਬਣ ਜਾਂਦੀ। ਕਹਿੰਦੇ ਨਹੀਂ ਭਾਈ, ਜੇ ਮੋਨੀ ਹੋਣ ਨਾਲ ਗੱਲ ਬਣਦੀ ਹੋਵੇ ਤੇ ਦਰਖਤ ਸਦਾ ਮੋਨ ਖਲੋਤੇ ਰਹਿੰਦੇ, ਇਹਨਾਂ ਦਾ ਹੱਕ ਬਣਦਾ। ਤਰਵਰ ਸਦੀਵ ਮੋਨ ਸਾਧੇ ਹੀ ਮਰਤ ਹੈ, ਤੇ ਬੰਦਰਾ ਸਦੀਵ ਨਾ ਪਾਏ ਨੰਗੇ ਹੀ ਫਿਰਦਾ ਹੈ। ਜੇ ਨੰਗੇ ਪੈਰੀ ਫਿਰਨ ਨਾਲ ਗੱਲ ਬਣਦੀ ਹੋਵੇ ਤੇ ਬੰਦਰ ਸਦਾ ਨੰਗੇ ਪੈਰੀ ਫਿਰਦਾ ਹੈ। ਅਸਲ ਬਾਤ ਜਿਹੜੀ ਸੱਚੇ ਪਾਤਸ਼ਾਹ ਨੇ ਆਖਰੀ ਪੰਕਤੀ ਵਿੱਚ ਸਾਨੂੰ ਸਮਝਾਉਣਾ ਕੀਤੀ ਹੈ, ਗਿਆਨ ਕੇ ਵਿਹੀਨ ਅੰਗਨਾ ਅਧੀਨ ਕਾਮ ਕ੍ਰੋਧ ਮੈਂ ਪ੍ਰਵੀਨ, ਆਪਣੇ ਅੰਗਾਂ ਦੇ ਅਧੀਨ ਹੋਵੇ ਜਿਹੜਾ ਬੰਦਾ ਕਾਮ ਕ੍ਰੋਧ ਵਿੱਚ ਪਰਪੱਕ ਹੋਵੇ, ਅੰਗਰਾਂ ਅਧੀਨ ਕਾਮ ਕ੍ਰੋਧ ਮੈਂ ਪ੍ਰਵੀਨ, ਏਕ ਗਿਆਨ ਕੇ ਵਹੀਨ ਛੀਨ ਕੈਸੇ ਕੋ ਤਰਦਾ ਹੈ। ਜੇ ਗਿਆਨ ਨਹੀਂ ਤੇ ਮੂਰਖ ਕਿਵੇਂ ਤਰਿਆ ਜਾ ਸਕਦਾ ਹੈ? ਤਰਨ ਲਈ ਕੇਵਲ ਤੇ ਕੇਵਲ ਗੁਰੂ ਦਾ ਮਾਰਗ ਹੈ, ਗੁਰੂ ਦਾ ਗਿਆਨ ਹੈ, ਕਿਤੇ ਉਹ ਵੀ ਮਿਲ ਜਾਏ। ਗੁਰੂ ਧਾਰਨ ਕਰ ਲਓ, ਕਿਸੇ ਕੋਲੋਂ ਕੋਈ ਸਿੱਖਣ ਦਾ ਯਤਨ ਕਰੋ, ਗਿਆਨ ਦੇਵੇਗਾ, ਗਿਆਨ ਨੂੰ ਅਮਲ ਵਿੱਚ ਲੈ ਕੇ ਆਓ। ਕਦੇ ਜਪੀ ਨਾ ਮੰਤਰ ਦੇ ਤਾਂ ਜਪੀ ਨਾ, ਨਹੀਂ, ਮੰਤਰ ਦਾ ਮਤਲਬ ਹੁੰਦਾ ਹੈ ਉਹਦੇ ਵਿੱਚ ਜਿਹੜਾ ਗਿਆਨ ਹੈ ਉਹਨੂੰ ਆਪਣੇ ਜੀਵਨ ਵਿੱਚ ਵਰਤਣਾ, ਫਾਰਮੂਲਾ ਗੁਰੂ ਦੇ ਦੇਣਾ ਵਰਤਣਾ ਆਪਾਂ ਨੇ। ਇੱਥੇ ਵੀ ਉਹਨਾਂ ਤਮਾਮ ਜਿਹੜੇ ਕਰਮ ਕਾਂਡ ਕੀਤੇ ਜਾਂਦੇ ਨੇ ਨਿਰੰਕਾਰ ਨਾਲ ਆਪਣੇ ਆਪ ਨੂੰ ਨੇੜਤਾ ਦੇ ਲਈ, ਉਹਦੇ ਨਾਲ ਸਾਂਝ ਬਣਾਉਣ ਦੇ ਲਈ, ਉਹਨਾਂ ਤਮਾਮ ਦਾ ਖੰਡਨ ਕਰ ਰਹੇ ਨੇ ਗੁਰੂ ਨਾਨਕ ਦੇਵ ਮਹਾਰਾਜ। ਕਹਿੰਦੇ ਨਾ ਭੇਜੈ ਤੀਰਥ ਭਵੈ ਨੰਗ, ਨਾ ਤੀਰਥਾਂ ਜਾਣ ਨਾਲ ਉਸ ਨਿਰੰਕਾਰ ਨਾਲ ਮਿਲਿਆ ਜਾ ਸਕਦਾ ਹੈ, ਤੇ ਨਾ ਨੰਗੇ ਰਹਿਣ ਦੇ ਨਾਲ। ਨਾਗੇ ਸਾਧੂਆਂ ਦੇ ਬੜੇ ਜਲੂਸ ਹਿੰਦੁਸਤਾਨ ਵਿੱਚ, ਭਾਰਤ ਵਿੱਚ ਨਿਕਲਦੇ ਨੇ, ਵੇਖੇ ਜਾਂਦੇ ਨੇ ਤੀਰਥਾਂ ਤੇ। ਅਗਲਾ ਬਚਨ ਕਰਦੇ ਨਾ ਭੀਜੈ, ਨਾ ਮਨ ਇਸ ਤਰ੍ਹਾਂ ਭੇਜਦਾ ਹੈ ਵੀ ਦਾਤੀ ਕੀਤੇ ਪੁੰਨ, ਦਾਤਾਂ ਵੰਡਣ ਨਾਲ ਜਾਂ ਪੁੰਨ ਕਰਨ ਦੇ ਨਾਲ ਨਹੀਂ ਭਾਈ। ਗਿਆਨ ਕੇ ਵਿਹੀਨ ਛੀਨ ਕੈਸੇ ਕੋ ਤਰਤ ਹੈ, ਗਿਆਨ ਤੋਂ ਬਿਨਾਂ ਗੱਲ ਨਹੀਂ ਬਣ। ਨਾ ਭੀਜੇ ਬਾਹਰ ਬੈਠਿਆਂ ਸੁਣ, ਕੁਝ ਲੋਕਾਂ ਨੇ ਤਨ ਨੂੰ ਪਾਲੇ ਵਿੱਚ ਰੱਖ ਲੈਣਾ, ਠੰਡ ਵਿੱਚ ਰੱਖ ਲੈਣਾ, ਬਰਫਾਂ ਵਿੱਚ ਰੱਖ ਲੈਣਾ, ਜਾਂ ਪਾਣੀ ਵਿੱਚ ਖੜੇ ਕਰ ਲੈਣਾ, ਜਾਂ ਜਲ ਧਾਰਾ ਪਾਉਣੀਆਂ, ਆਪਣੇ ਆਪ ਨੂੰ ਸੁਣ ਕਰ ਲੈਣਾ। ਨਹੀਂ, ਇਸ ਢੰਗ ਨਾਲ ਵੀ ਜਿਹੜਾ ਮਨ ਹੈ ਨਿਰੰਕਾਰ ਦੇ ਰੰਗ ਵਿੱਚ ਨਹੀਂ ਭਿੱਜ ਸਕਦਾ। ਨਾ ਭੀਜੇ ਭੇੜ ਮਰੇ ਫਿਰ ਸੂਰ, ਨਾ ਹੀ ਕਿਸੇ ਜੰਗੇ ਮੈਦਾਨ ਵਿੱਚ ਭਿੜ ਭਿੜ ਕੇ ਮਰਨ ਨਾਲ ਨਿਰੰਕਾਰ ਰੀਝਦਾ ਹੈ। ਨਾ ਭੀਜੇ ਕਿਤੇ ਹੋਵੇ ਧੂੜ, ਤੇ ਨਾ ਭੇਜਦਾ ਮਨ ਧੂੜ ਵਿੱਚ ਆਪਣੇ ਮਿਲਾਉਣ ਦੇ ਨਾਲ, ਧੂੜ ਮਲ ਲੈਣ ਦੇ ਨਾਲ, ਸਵਾਹ ਮਲ ਲੈਣ ਦੇ ਨਾਲ, ਬਭੂਤ ਧਾਰੀ ਬਣ ਦੇ ਨਾਲ ਵੀ ਜਿਹੜਾ ਮਨ ਹੈ ਨਿਰੰਕਾਰ ਨਾਲ ਨਹੀਂ ਭੇਜਦਾ, ਨਹੀਂ ਰਿਝਦਾ। ਅੱਗੇ ਸਰਕਲ ਲੇਖਾ ਲਿਖਿਆ ਮਨ ਕਹਿ ਪਾਏ, ਨਾਨਕ ਭੀਜੈ ਸਾਚੈ ਨਾਇ। ਭੀਜਣ ਦਾ ਇੱਕੋ ਇੱਕ ਤਰੀਕਾ ਹੈ, ਨਿਰੰਕਾਰ ਦੇ ਸਾਚੇ ਨਾਮ ਨਾਲ ਸਾਂਝ ਬਣ ਜਾਏ। ਨਾਮ ਦਾ ਮਤਲਬ ਗੁਣ, ਨਿਰੰਕਾਰ ਦੇ ਗੁਣ ਗਾਏ ਜਾਣ,
ਤੇ ਗੁਣ ਕਾਉਣ ਦਾ ਮਕਸਦ ਫਿਰ ਇਹੀ ਆ, ਉਹਦਾ ਮਤਲਬ ਇਹ ਵੀ ਉਹਦੇ ਵਾਲੇ ਗੁਣ ਸਾਡੇ ਵਿੱਚ ਆ ਜਾਣ। ਜੇ ਨਿਰਭਉ ਤੇ ਜਪਣ ਵਾਲਾ ਨਿਰਭਉ ਹੋ ਜਾਏ, ਜੇ ਉਹ ਨਿਰਵੈਰ ਹੈ ਤੇ ਜਪਣ ਵਾਲਾ ਨਿਰਵੈਰ ਹੋ ਜਾਏ, ਜੇ ਉਹ ਸਭ ਨੂੰ ਪਿਆਰ ਕਰਦਾ ਤੇ ਇਹ ਵੀ ਸਭ ਨੂੰ ਪਿਆਰ ਕਰਨਾ, ਇੱਥੇ ਵੀ ਨਾ ਕੋ ਵੈਰੀ ਨਹੀਂ ਬਗਾਨਾ ਦੀ ਭਾਵਨਾ ਬਣ ਜਾਏ। ਜੇ ਉਹ ਸੱਚ ਹੈ ਤੇ ਇਹ ਵੀ ਆਪਣੇ ਜੀਵਨ ਸੱਚ ਨੂੰ ਧਾਰਨ ਕਰ ਲਏ, ਹੁਕਮ ਰਜਾਈ ਚੱਲਣ ਦੀ ਭਾਵਨਾ ਜਦੋਂ ਮਨ ਵਿੱਚ ਆ ਗਈ ਉਦੋਂ ਮਨ ਭੇਜਦਾ ਹੈ, ਉਦੋਂ ਫਿਰ ਗੁਰੂ ਕੇ ਹਰ ਬਚਨ ਨੂੰ ਸੱਤ ਸੱਤ ਕਰਕੇ ਮੰਨਣ ਦੀ ਸੋਝੀ ਆ ਜਾਂਦੀ। ਇਸੇ ਤਰ੍ਹਾਂ ਸਾਡੇ ਮਨ ਦੇ ਲੇਖ ਫਿਰ ਸਾਡੇ ਉਹਨਾਂ ਕਰਮਾਂ ਮੁਤਾਬਕ ਲਿਖੇ ਜਾਂਦੇ ਨੇ। ਮਹਲਾ ਪਹਿਲਾ, ਨਵਸ਼ੇ ਖਟਕਾ ਕਰੇ ਵਿਚਾਰ। ਹੁਣ ਧਰਮ ਗ੍ਰੰਥਾਂ ਦੀ ਗੱਲ ਕਰਦੇ, ਧਰਮ ਗ੍ਰੰਥ ਪੜ੍ਹਨ ਦੇ ਨਾਲ ਨਹੀਂ ਜੇ ਗੱਲ ਬਣੀ, ਕਿਉਂਕਿ ਬੜੀ ਵਾਰ ਸੱਚੇ ਪਾਤਸ਼ਾਹ ਨੇ ਆਪਾਂ ਨੂੰ ਸਮਝਾਉਣਾ ਕੀਤਾ, ਪੜ ਪੜ ਗੱਡੀ ਲੱਦੀ ਹੈ, ਪੜ ਪੜ ਭਰੀਏ ਸ਼ਾਹ, ਪੜ੍ਹੀਏ ਜੇਤੇ ਬਰਸ ਬਰਸ, ਪੜ੍ਹੀਏ ਜੇਤੇ ਮਾਸ, ਪੜ੍ਹੀਏ ਜੇਤੀ ਆਰਜਾ। ਜੇ ਸਾਰੀ ਉਮਰ ਵੀ ਧਰਮ ਗ੍ਰੰਥ ਪੜ੍ਹਦੇ ਰਹੀਏ ਤੇ ਪੜ ਪੜ ਕੇ ਗੱਡੇ ਲੱਦ ਰਹੀਏ, ਖੱਤ ਟੋਏ ਭਰ ਦਈਏ, ਇੰਨੇ ਕੁ ਗ੍ਰੰਥ ਅਸੀਂ ਪੜ੍ਹ ਲਈਏ ਤੇ ਸਮਝ ਲਈਏ ਪੜ੍ਹਨ ਨਾਲ ਗੱਲ ਬਾਣੀ ਨਹੀਂ ਪਾਈ, ਪੜ੍ਹਿਆ ਨਾ ਹੀ ਭੇਦ ਬੁੱਝਿਆ ਪਾਵਣ। ਬੁੱਝਣ ਨਾਲ ਗੱਲ ਬਣਨੀ ਹੈ। ਗੁਰੂ ਕਾ ਗਿਆਨ ਜਦੋਂ ਮਨ ਵਿੱਚ ਆ ਗਿਆ, ਉਹਨੂੰ ਵਰਤਣ ਦੀ ਜਾਂਚ ਗੁਰੂ ਨੇ ਸਿਖਾ ਦਿੱਤੀ, ਇਕੱਲਾ ਭਰ ਕੇ ਰੱਖ ਲਿਆ ਗੱਲ ਨਹੀਂ ਬਣਨੀ, ਚਾਬੀ ਲਾਉਣੀ ਆ ਜੇ ਫਿਰ ਗੱਲ ਬਣਨੀ ਹੈ। ਇੱਥੇ ਮਾਲਕ ਕਹਿੰਦੇ ਨਵਸ਼ੇ, ਨੌ ਤਰ੍ਹਾਂ ਦੀਆਂ ਵਿਆਕਰਨਾਂ ਮੰਨੀਆਂ ਗਈਆਂ ਨੇ, ਪੰਡਿਤ ਲੋਕ ਦੱਸਦੇ ਨੇ। ਖੱਟ ਦਰਸ਼ਨ ਨੇ ਛੇ ਦਰਸ਼ਨ ਸ਼ਾਸਤਰ ਜੀ ਨੂੰ ਕਿਹਾ ਜਾਂਦਾ ਹੈ, ਤੇ ਛੇ ਹੀ ਵਿਧਾਨ। ਇਹਨਾਂ ਕਾ ਖਟਕਾ ਕਰੇ ਵਿਚਾਰ, ਇਹਨਾਂ ਤਮਾਮ ਗ੍ਰੰਥਾਂ ਦਾ ਜੇ ਕੋਈ ਵਿਚਾਰ ਕਰਦਾ ਹੈ ਨਾ, ਨਿਸ ਦਿਨ ਉਚਰੇ ਭਾਰ ਅਠਾਰ, ਦਿਨ ਰਾਤ ਉਚਾਰਦਾ ਫਿਰੇ ਇਹਨਾਂ ਅਠਾਰਾਂ ਭਾਰ ਤੋਂ ਭਾਵ ਇੱਥੇ ਹੈ ਮਹਾਂਭਾਰਤ ਦੇ ਅਠਾਰਾਂ ਭਾਗ ਨੇ, ਉਹਦਾ ਪਾਠ ਰੋਜ਼ ਕਰਦਾ ਫਿਰੇ, ਦਿਨ ਰਾਤ ਉਚਰਦਾ ਫਿਰੇ। ਤਿੰਨ ਵੀ ਅੰਤ ਨ ਪਾਇਆ ਤੋਹੇ, ਇੰਨੇ ਗ੍ਰੰਥ ਪੜ੍ਹਨ ਵਾਲਾ ਵੀ ਜੇ ਸਮਝੇ, ਇਹ ਸਮਝੀਏ ਵੀ ਉਹ ਨਿਰੰਕਾਰ ਦਾ ਅੰਤ ਪਾ ਲਏਗਾ, ਨਹੀਂ ਪਾਈ, ਅੰਤ ਕਰਨ ਕਿਤੇ ਬੁਲਾਏ, ਉਹਦਾ ਅੰਤ ਨਹੀਂ ਪਾਇਆ ਜਾ ਸਕਦਾ, ਨਹੀਂ ਵਸਦੀ ਬਾਤ, ਮਨੁੱਖ ਦੇ ਵਸ ਦੀ ਬਾਤ ਨਹੀਂ ਹੈ। ਦਰਿਆ ਸਮੁੰਦਰ ਦਾ ਅੰਤ ਕਿਵੇਂ ਪਾਏਗਾ, ਸਮੁੰਦਰ ਅੰਤ ਪਾਉਣ ਜਾਂਦਾ ਉਹਦੇ ਚ ਸਮਾ ਜਾਂਦਾ, ਬਸ ਸਮੁੰਦਰ ਰੂਪ ਹੋ ਜਾਂਦਾ। ਫਿਰ ਕੌਣ ਦੱਸਿਆ ਕਿ ਵੀ ਕਿਹੋ ਜਿਹਾ ਨਿਰੰਕਾਰ ਹੈ, ਨਹੀਂ ਦੱਸਿਆ ਜਾ, ਤੂੰ ਵੀ ਲੱਗੇਗੀ ਬਸ ਉਹਦਾ ਰੂਪ ਹੋ ਜਾਏਗਾ, ਬਸ ਫਿਰ ਵੱਖਰਾ ਕੋਈ ਨਹੀਂ। ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂ, ਜਬ ਆਪਾ ਪਰਕਾ ਮਿਟ ਗਿਆ, ਆਪਣਾ ਤੇ ਬਗਾਨਾਪਨ ਮਿਟ ਗਿਆ, ਜਤ ਦੇਖਾਂ ਤਤ ਤੂੰ, ਜਿੱਧਰ ਵੇਖੇਗਾ ਫਿਰ ਉਹ ਅਵਸਥਾ ਨਿਰੰਕਾਰ ਦੇ ਨਾਮ ਨਾਲ, ਨਿਰੰਕਾਰ ਦੇ ਵਿੱਚ ਚੁੱਭੀ ਲਾਉਣ ਨਾਲ ਹੀ ਬਣਨੀ ਹੈ, ਇਕੱਲੇ ਗ੍ਰੰਥ ਪੜ੍ਹਨ ਨਾਲ ਨਹੀਂ ਜੇ ਬਾਤ ਬਣ। ਗ੍ਰੰਥ ਪੜ੍ਹ ਕੇ ਜੀਵਨ ਨੂੰ ਸੰਸਾਰੀ ਕਰ ਲਿਆ ਤੇ ਫਿਰ ਸੰਭਾਵਨਾ ਹੈ, ਤੇ ਉਸੇ ਸੰਭਾਵਨਾ ਦਾ ਜ਼ਿਕਰ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਜੀ ਇਸ ਪਾਵਨ ਸ਼ਬਦ ਰਾਹੀਂ, ਇਸ ਪੌੜੀ ਰਾਹੀਂ ਕਰਨ ਦਾ ਸਭ ਨੂੰ ਸਮਝਾ ਰਹੇ ਨੇ, ਸਾਡੇ ਤੇ ਬਖਸ਼ਾ ਕਰ ਰਹੇ ਨੇ। ਤਿੰਨ ਵੀ ਅੰਤ ਨਾ ਪਾਇਆ ਤੋਹੇ, ਨਾਮ ਹੋਣ ਮੁਕਤ ਕਿਉਂ ਹੋਏ। ਜਿਹੜਾ ਨਾਮ ਤੋਂ ਵਿਹੀਣਾ, ਜਿਹਦੇ ਕੋਲ ਨਾਮ ਨਹੀਂ, ਜਿਹਦੇ ਕੋਲ ਗਿਆਨ ਨਹੀਂ, ਕਿਤੇ ਗੁਰੂ ਦੀ ਕਿਰਪਾ ਨਹੀਂ ਹੋਈ, ਉਹ ਮੁਕਤ ਕਿਵੇਂ ਹੋ ਜਾਏਗਾ? ਮੁਕਤੀ ਦਾ ਮਾਰਗ ਗੁਰੂ ਹੈ, ਗੁਰੂ ਜੁਗਤੀ ਦੇ ਦਿੰਦਾ ਹੈ ਤੇ ਜੁਗਤੀ ਨਾਲ ਮੁਕਤੀ ਮਿਲ ਜਾਂਦੀ ਹੈ। ਲਾਭ ਵਸਤ ਬ੍ਰਹਮ ਅੰਤ ਨਾ ਪਾਇਆ, ਕਮਲ ਦੀ ਨਾਭੀ ਵਿੱਚ ਕਹਿੰਦੇ ਬ੍ਰਹਮਾ ਵਸਦਾ ਹੈ ਤੇ ਨਿਰੰਕਾਰ ਦਾ ਅੰਤ ਉਹਨੇ ਵੀ ਨਾ ਪਾਇਆ, ਇਹ ਸਾਡੇ ਹਿੰਦੂ ਗ੍ਰੰਥ ਕਹਿ ਰਹੇ। ਗੁਰਮੁਖ ਨਾਨਕ ਨਾਮ ਪਛਾਣਿਆ, ਲਾਭ ਵਸਤ ਬ੍ਰਹਮ ਅੰਤ ਨਾ ਜਾਣਿਆ।
ਗੁਰਮੁਖ ਨਾਨਕ ਨਾਮ ਪਛਾਣਿਆ, ਗੁਰਮੁਖ ਬੋਲ ਗੁਰੂ ਦੇ ਵੱਲ ਮੁਖ ਕਰਕੇ, ਗੁਰੂ ਵਾਲੇ ਬਣ ਕੇ, ਗੁਰੂ ਕੇ ਗਿਆਨ ਨਾਲ ਆਪਣੇ ਆਪ ਨੂੰ ਸ਼ਿੰਗਾਰ ਕੇ ਤੇ ਨਾਮ ਦੀ ਪਛਾਣ ਕੀਤਿਆਂ ਹੀ ਨਿਰੰਕਾਰ ਨਾਲ ਸਾਂਝ ਬਣਦੀ ਹੈ। ਫਿਰ ਅਵਗੁਣਾਂ ਨੂੰ ਕੋਈ ਥਾਂ ਨਹੀਂ। ਬਸ ਇਹੀ ਇੱਕ ਯੁਕਤੀ ਹੈ, ਆਪਣੇ ਮਨ ਨੂੰ ਜਗਾ ਕਰਕੇ ਬੈਠਾ ਰਹੋ। ਔਰ ਜਾਗਦੀ ਅਵਸਥਾ ਜਿਹੜੀ ਹੈ, ਮਨ ਆਪਣੇ ਕੰਟਰੋਲ ਵਿੱਚ ਹੋਵੇ, ਗੁਰੂ ਦੀ ਰਹਿਮਤ ਨਾਲ ਪੌੜੀ ਆਪੇ ਆਪ ਨਿਰੰਜਨਾ ਜਿਨ ਆਪ ਉਪਾਇਆ। ਹੁਣ ਉਸ ਨਿਰੰਕਾਰ ਦੀ ਬਾਤ ਕਰਦੇ ਨੇ, ਉਹਦੇ ਸੰਬੰਧ ਵਿੱਚ ਕਹਿਣ ਦਾ ਯਤਨ ਕਰਦੇ। ਇਸ ਦੇ ਮੂਲ ਮੰਤਰ ਵਿੱਚ ਗੁਰੂ ਪਾਤਸ਼ਾਹ ਨੇ ਸਭ ਤੋਂ ਪਹਿਲਾਂ ਇੱਕ ਲਾ ਕੇ ਨਾ ਸਾਨੂੰ ਸਾਰੀ ਮਨੁੱਖਤਾ ਨੂੰ ਸਮਝਾਉਣਾ ਕੀਤਾ ਕਿ ਇੱਕ ਹੈ, ਉਹ ਵੱਖੋ ਵੱਖਰਾ ਨਹੀਂ। ਵੀ ਪੁਰਾਣੇ ਧਰਮ ਵਾਲਿਆਂ ਦਾ ਹੋਰ, ਪਰਮਾਤਮਾ ਪੁਰਾਣੇ ਦਾ ਹੋਰ ਨਹੀਂ, ਉਹ ਸਾਰੀ ਕਾਇਨਾਤ ਦਾ ਮਾਲਕ ਤੇ ਇੱਕ ਹੈ, ਅਸੀਂ ਉਹਦੇ ਇੱਕ ਵਿੱਚ ਹੀ ਹਾਂ, ਇੱਕ ਤੋਂ ਬਾਹਰ ਨਹੀਂ ਹੈ। ਇੱਥੇ ਕਹਿੰਦੇ ਆਪੇ ਆਪ ਨਿਰੰਜਨ, ਮਾਇਆ ਤੋਂ ਰਹਿਤ, ਕਾਲਕ ਤੋਂ ਰਹਿਤ, ਅਗਿਆਨਤਾ ਤੋਂ ਰਹਿਤ ਨਿਰੰਕਾਰ, ਜਿੱਥੇ ਮਾਇਆ ਕਾਲਕ ਦਾ ਕੋਈ ਅਸਰ ਨਹੀਂ ਹੁੰਦਾ, ਜਿਹੜਾ ਚਾਨਣ ਹੀ ਚਾਨਣ ਹੈ, ਜਿਹੜਾ ਗਿਆਨ ਹੀ ਗਿਆਨ। ਆਪੇ ਆਪ ਨਿਰੰਜਨ ਜਿਨ ਆਪ ਉਪਾਇਆ, ਆਪਣੇ ਆਪ ਤੋਂ ਆਪ ਪੈਦਾ ਹੋਇਆ। ਆਮ ਤੌਰ ਤੇ ਬੜਾ ਵੱਡਾ ਸਵਾਲ ਸਾਡੇ ਸੰਸਾਰੀ ਲੋਕਾਂ ਦਾ ਹੁੰਦਾ ਹੈ ਕਿ ਕਾਇਨਾਤ ਨੂੰ ਰੱਬ ਨੇ ਪੈਦਾ ਕੀਤਾ ਹੈ। ਫਿਰ ਅਗਲਾ ਸਵਾਲ ਕਰ ਦਿੰਦੇ ਨੇ, ਰੱਬ ਨੂੰ ਕਿਹਨੇ ਪੈਦਾ ਕੀਤਾ? ਫਿਰ ਜੇ ਸੰਸਾਰ ਦੀ ਹਰ ਚੀਜ਼ ਦੇ ਪਿੱਛੇ ਕੋਈ ਨਾ ਕੋਈ ਹੋਰ ਚੀਜ਼ ਉਹਨੂੰ ਪੈਦਾ ਕਰਨ ਦਾ ਕੋਈ ਮਕਸਦ ਹੈ, ਤੇ ਇਹ ਸਵਾਲ ਕਹਿੰਦੇ ਨੇ ਫਿਰ ਨਿਰੰਕਾਰ ਨੂੰ ਪੈਦਾ ਕਿਹਨੇ ਕੀਤਾ? ਕਹਿਣ ਲੱਗੇ ਨਹੀਂ, ਨਿਰੰਕਾਰ ਨੂੰ ਪੈਦਾ ਨਹੀਂ ਕੀਤਾ, ਉਹ ਸਹਿਭੰਗ ਆਪਣੇ ਆਪ ਤੋਂ ਪ੍ਰਕਾਸ਼ ਹੋਣ ਵਾਲਾ, ਆਪਣੇ ਤੋਂ ਪੈਦਾ ਹੋਣ ਵਾਲਾ, ਉਹਨੂੰ ਪੈਦਾ ਕਰਨ ਵਾਲਾ ਕੋਈ ਨਹੀਂ, ਉਹਦਾ ਬਾਪ ਨਹੀਂ, ਨਾ ਉਹਦੀ ਕੋਈ ਮਾਂ ਹੈ। ਉਹਦਾ ਜੀ ਕਰਦਾ ਆਪਣਾ ਪਸਾਰਾ ਕਰ ਦਿੰਦਾ ਹੈ, ਜੀ ਕਰਦਾ ਆਪਣੇ ਆਪ ਨੂੰ ਸਮੇਟ ਲੈਂਦਾ। ਆ ਕਰ ਕਰੇ ਉਹਦਾ ਕਰ ਕਰੇ, ਉਹਦੀ ਆਪਣੀ ਮਰਜ਼ੀ ਹੈ। ਆਪੇ ਖੇਡ ਰਚਾਏ ਨੂੰ, ਉਹਨੇ ਆਪੇ ਆਪਣੀ ਮਰਜ਼ੀ ਨਾਲ ਇੱਕ ਖੇਡ ਰਚਾਇਆ, ਸੰਸਾਰ ਦੀ ਖੇਡ ਨੂੰ ਵੇਖ ਰਿਹਾ ਹੈ। ਇੱਕ ਮਾਇਆ ਪੈਦਾ ਕਰ ਦਿੱਤੀ, ਇਨਸਾਨ ਕਿਵੇਂ ਮਾਇਆ ਨਾਲ ਜੂਝਦਾ ਹੈ, ਜਿੱਤਦਾ ਕਿ ਹਾਰਦਾ, ਬਸ ਨਿਰੰਕਾਰ ਇਸ ਚੀਜ਼ ਨੂੰ ਵੇਖ ਰਿਹਾ, ਇਸ ਖੇਡ ਨੂੰ ਵੇਖਦਾ ਪਿਆ। ਆਪੇ ਖੇਲ ਰਚਾਏ ਨ ਸਭ ਜਗਤ ਸਬਾਇਆ, ਸਾਰਾ ਜਗਤ ਉਸ ਨਿਰੰਕਾਰ ਨੇ ਆਪ ਪੈਦਾ ਕੀਤਾ। ਸਾਰਾ ਸਾਰੇ ਤੋਂ ਮਤਲਬ ਸਾਰਾ ਕੁਝ ਜੋ ਦਿਸਦਾ ਹੈ ਕਿ ਉਹਦੇ ਤੋਂ ਪੈਦਾ ਹੋਇਆ ਹੈ, ਇਹਦਾ ਕਰਤਾ ਉਹ ਆਪ ਹੈ। ਤ੍ਰੈ ਗੁਣ ਆਪ ਸਿਰਜਨ, ਸਤੋ ਗੁਣ, ਰਜੋ ਗੁਣ, ਤਮੋ ਗੁਣ, ਤਿੰਨੇ ਉਹਨੇ ਆਪ ਸਿਰਜੇ ਨੇ। ਮਾਇਆ ਮੋਹ ਵਧਾਇਆ, ਇਹ ਮਾਇਆ ਦਾ ਪ੍ਰਭਾਵ ਵੀ ਨਿਰੰਕਾਰ ਨੇ ਪੈਦਾ ਕੀਤਾ ਹੈ, ਕਿਉਂਕਿ ਖੇਡ ਦੇ ਵਿੱਚ ਦੋ ਤਰ੍ਹਾਂ ਹੁੰਦੀਆਂ ਨੇ, ਇੱਕ ਮਾਇਆ ਹੋ ਗਈ, ਇੱਕ ਗੁਣ ਹੋ ਗਏ, ਇੱਕ ਅਵਗੁਣ ਹੋ ਗਏ। ਦੋਵਾਂ ਦਾ ਝਗੜਾ, ਦੋਵਾਂ ਦੀ ਲੜਾਈ, ਦੋਵਾਂ ਦੀ ਖੇਡ, ਕੌਣ ਜਿੱਤਦਾ ਤੇ ਕੌਣ ਹਾਰਦਾ, ਕੌਣ ਕੋਚਿੰਗ ਗੁਰੂ ਕੋਲ ਲੈਂਦਾ, ਕਿਹਦਾ ਕੋਚ ਚੰਗਾ ਹੈ। ਬਸ ਇਹੀ ਭਾਗ ਜਿਨ੍ਹਾਂ ਨੇ ਗੁਰੂ ਨੂੰ ਕੋਚ ਬਣਾ ਲਿਆ ਆਪਣਾ ਇਸ ਖੇਡ ਦੇ ਵਿੱਚ, ਉਹ ਸਮਝ ਗਏ। ਤ੍ਰੈ ਗੁਣ ਆਪ ਸਿਰਜਨ, ਮਾਇਆ ਮੋਹ ਵਧਾਇਆ, ਗੁਰ ਪ੍ਰਸਾਦੀ ਉਭਰੈ। ਹੁਣ ਇਸ ਮਾਇਆ ਦੀ ਖੇਡ ਵਿੱਚੋਂ, ਇਸ ਵਿਕਾਰਾਂ ਦੇ ਸਾਗਰ ਦੇ ਵਿੱਚੋਂ ਸੱਚੇ ਪਾਤਸ਼ਾਹ ਨੇ ਰਹਿਮਤ ਕਰਕੇ ਉਭਾਰ ਲਏ, ਜਿਨ੍ਹਾਂ ਤੇ ਰਹਿਮਤ ਕਰਤੀ, ਜਿਨ੍ਹਾਂ ਨੂੰ ਗੁਰੂ ਦਾ ਗਿਆਨ ਦੇ ਦਿੱਤਾ, ਗੁਰ ਪ੍ਰਸਾਦੀ ਗੁਰੂ ਦੀ ਕਿਰਪਾ ਨਾਲ ਉਭਰੈ। ਜਿਨ ਭਾਣਾ ਪਾਇਆ, ਕਿਹੜੇ ਤਰੇ ਨੇ, ਕਿਹੜੇ ਉਭਰੇ ਨੇ, ਜਿਨ੍ਹਾਂ ਨੇ ਨਿਰੰਕਾਰ ਦੇ ਭਾਣੇ ਨੂੰ ਪਛਾਣ ਲਿਆ, ਜਿਨ੍ਹਾਂ ਹੁਕਮ ਨੂੰ ਪਛਾਣ ਲਿਆ, ਜਿਹੜੇ ਹੁਕਮ ਤੇ ਰਾਜਾ ਵਿੱਚ ਚੱਲਣ ਦੇ ਆਦੀ ਬਣ ਗਏ, ਗੁਰੂ ਪਾਤਸ਼ਾਹ ਤੇ ਰਹਿਮਤ ਪਤਾਉਂਦੇ ਨੇ, ਗੁਰਪ੍ਰਸਾਦ ਦੀ ਉਭਰੇ। ਜਿਨ ਭਾਣਾ ਪਾਇਆ, ਨਾਨਕ ਸੱਚ ਵਰਤਦਾ, ਸਭ ਸੱਚ ਸਮਾਇਆ। ਕਹਿਣ ਲੱਗੇ ਸਾਰੇ ਪਾਸੇ
ਸੱਚ ਦਾ ਪਸਾਰਾ ਹੈ, ਸੱਚ ਨਿਰੰਕਾਰ ਆਪ ਵਰਤਦਾ ਪਿਆ ਹੈ, ਵਰਤ ਰਿਹਾ ਹੈ। ਸਭ ਸੱਚ ਸਮਾਇਆ ਸਾਰੇ ਉਹਦੇ ਵਿੱਚ ਹੀ ਸਮਾਏ ਹੋਏ ਨੇ। ਗੁਰੂ ਪਾਤਸ਼ਾਹ ਰਹਿਮਤ ਬਖਸ਼ਿਸ਼ ਕਰ ਦੇਣ ਕਿ ਅਸੀਂ ਗੁਰੂ ਦੀ ਲੋੜ ਨੂੰ ਮਹਿਸੂਸ ਕਰਕੇ ਆਪਾ ਭਾਵ ਗੁਰੂ ਅੱਗੇ ਸਮਰਪਿਤ ਕਰ ਦਈਏ। ਗੁਰੂ ਕਿਰਪਾ ਕਰੇ, ਸਾਡੇ ਤੇ ਤਰਸ ਖਾ ਲਵੇ, ਸਾਡਾ ਰੋਣਾ ਗੁਰੂ ਸੁਣ ਲਵੇ, ਸਾਡੇ ਦੁਖੜੇ ਗੁਰੂ ਦੇ ਕੰਨੀ ਪੈ ਜਾਣ ਤੇ ਗੁਰੂ ਸਾਨੂੰ ਚੁੱਕ ਕੇ ਆਪਣੀ ਗੋਦੀ ਚ ਬਿਠਾ ਕੇ ਕੁਥਰੇ ਤੋਂ ਸੁਥਰਾ ਕਰ ਦੇਵੇ। ਬਸ ਇਹ ਸਾਡਾ ਤਰਲਾ ਹੈ। ਗੁਰੂ ਅੱਗੇ ਅਰਦਾਸ ਕਰੀਏ, ਵਿਸਰ ਨਾਹੀਂ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ। ਗੁਰੂ ਕਿਰਪਾ ਕਰੇ, ਸਭ ਦੀ ਹਾਜ਼ਰੀ ਲੇਖੇ ਬਹੁਤ ਸਾਰੀਆਂ ਸੰਗਤਾਂ ਵੱਲੋਂ ਆਸ਼ੀਰਵਾਦ ਤੌਰ ਤੇ ਸਤਿਗੁਰ ਸੱਚੇ ਪਾਤਸ਼ਾਹ ਦੀ ਬਾਣੀ ਦਾ ਸਤਿਕਾਰ ਕਰਦੇ ਹਾਂ। ਮਾਇਆ ਭੇਜੀ ਕਿ ਸਤਿਗੁਰ ਸੱਚੇ ਪਾਤਸ਼ਾਹ ਦੀ ਕਲਾ ਬਖਸ਼ਣ। ਹੁਣ ਗੁਰੂ ਘਰ ਦੇ ਬਹੁਤ ਹੀ ਪਿਆਰੇ ਗੁਰੂ ਕੇ ਕੀਰਤਨੀਏ ਭਾਈ ਸਾਹਿਬ ਭਾਈ ਹਰਭਜਨ ਸਿੰਘ ਜੀ ਲਹਿਰੀ ਜੀ ਆਪ ਜੀ ਨੂੰ ਗੁਰਬਾਣੀ ਕੀਰਤਨ ਨਾਲ ਜੋੜਨਗੇ। ਆਓ ਪਿਆਰ ਸਤਿਕਾਰ ਨਾਲ ਉਹਨਾਂ ਪਾਸੋਂ ਗੁਰਬਾਣੀ ਦਾ ਕੀਰਤਨ ਸਰਵਨ ਕਰੀਏ। ਭੁੱਲਾ ਚੁੱਕਾਂ ਦੀ ਬਖਸ਼ੋ ਖਿਮਾ ਆਖੋ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

राजा के हाथ में कलगी, सो हमरी रचया करे गुर कलगी।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਉਹ ਸੋਹਿਲਾ ਰਾਗ ਗੌੜੀ ਦੀਪ ਕੀ ਮਹੱਲਾ ਪਹਿਲਾ। ਇੱਕ ਉਹ ਅੰਕਾਰ ਸਤਿਗੁਰ ਪ੍ਰਸਾਦ ਜੈ ਕਰ ਕੀਰਤ ਆਖੀ ਹੈ ਕਰ ਟੇਕਾ ਹੋਏ ਵਿਚਾਰੋ ਤਿਤ ਕਰ ਗਾਵੋ ਸੋਹਿਲਾ ਸਿਵਰੇ ਸਿਰਜਣਹਾਰੋ ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ ਹਾਂ ਵਾਰੀ ਜਿਤ ਸੋਹਿਲੈ ਸਦਾ ਸੁਖ ਹੋਏ ਰਹਾਓ। ਨਿਤ ਨਿਤ ਜੀੜੇ ਸੰਭਾਲੀਆਂ ਨੂੰ ਦੇਖੈ ਗਾ ਦੇ ਮਨਹਾਰ ਤੇਰੇ ਦਾਨੇ ਕੀਮਤ ਨਾ ਪਵੈ ਤਿਸ ਦਾਤੇ ਕਮਣ ਸੁਮਾਰ ਸੰਬਤ ਸਾਹਾ ਲਿਖਿਆ ਮਿਲ ਕਰ ਪਾਵ ਹੋ ਤੇਲ ਦਿਓ ਸਜਣਿਆ ਸੀ ਸੜੀਆਂ ਜਿਉਂ ਹੋਵੈ ਸਾਹਿਬ ਸਿਉ ਮੇਲ ਕਰ ਕਰੇ ਹੋ ਪਾਹੁਚਾ ਸਜਣੇ ਨਿਤ ਪਵਨ ਸਜਣ ਹਾਰਾ ਸਿਮਰੀਐ ਨਾਨਕ ਸੇ ਦੇਹ ਆਵਨ ਰਾਗ ਆਸਾ ਮੁਹੱਲਾ ਪਹਿਲਾ ਛਿਆ ਘਰ ਛਿਆ ਗੁਰ ਛਿਆ ਉਪਦੇਸ਼ ਗੁਰ ਗੁਰ ਏਕੋ ਵੇਸ ਅਨੇਕ ਬਾਬਾ ਜੈ ਘਰ ਕਰਤੇ ਕੀਰਤ ਹੋਏ ਸੋ ਕਰ ਰਾਖ ਵਡਾਈ ਤੋਏ ਰਹਾਓ ਵਿਸਵੇ ਚਸਿਆ ਘੜੀਆਂ ਪਹਿਰਾ ਥਿਤੀ ਵਾਰੀ ਮਾਹੋ ਹੋਵਾ ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ ਰਾਗ ਧਨਾਸਰੀ ਮੁਹੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਲਿਆਲ ਪਵਨ ਚਵਰੋ ਕਰੇ ਸਗਲ ਸੁਨੰਤ ਜੋਤੀ ਐਸੀ ਆਰਤੀ ਹੋਏ ਪਵਖੰਡਾ ਤੇਰੀ ਆਰਤੀ ਅਨਹਤਾ ਸ਼ਬਦ ਵਾ ਜੰਤ ਭੇਰੀ ਰਹਾਓ ਸਹਿ ਸਭ ਨੈਣ ਨਨ ਨੈਣ ਹੈ ਤੋਹੇ ਕਾਓ ਸਹਿਸ ਮੂਰਤ ਨਨਾ ਏਕ ਤੋਹੀ ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ ਸਹਿ ਸਭ ਗੰਧ ਵਿਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸਦੇ ਚਾਨਣ ਸਭ ਮੈਂ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਭਾਵੈ ਸੋ ਆਰਤੀ ਹੋਏ ਹਰ ਚਰਨ ਕਮਲ ਮਕਰੰਦ ਲੋਭਿਤ ਮਨੋ ਅਨ ਦਿਨੋ ਮੋਹਿਆ ਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਾਰੰਕਾ ਹੋਏ ਜਾਤੇ ਤੇਰੇ ਨਾਏ ਵਾਸਾ ਰਾਗ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕਰੋਧ ਨਗਰ ਬਹੁ ਭਰਿਆ ਮਿਲ ਸਾਧੂ ਕੰਡਲ ਖੰਡਾ ਹੈ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰਲਿ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪੁਨ ਵੱਡਾ ਹੈ ਕਰ ਡੰਡੌਤ ਪੁਨ ਵੱਡਾ ਹੈ ਰਹਾਓ ਸਾਖਤ ਹਰ ਸਾਧਨਾ ਜਾਣਿਆ ਜਿਨੇ ਅੰਤਰ ਹਉਮੈ ਕੰਡਾ ਹੈ ਜਿਉਂ ਜਿਉਂ ਚੱਲੇ ਚ ਮੈਂ ਦੁਖ ਪਾਵੈ ਹੈ ਜਮ ਕਾਲ ਸਹਿ ਹੈ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸੁਮਾਣੇ ਦੁਖ ਜਨਮ ਮਰਨ ਭਵ ਖੰਡਾ ਹੈ ਅਵਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੈ ਜਨ ਨਾਨਕ ਨਾਮ ਉਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਰਾਗ ਗੌੜੀ ਪੂਰਬੀ ਮੁਹੱਲਾ ਪੰਜਵਾ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਨਹਿਲ ਕੀ ਬੇਲਾ ਇਹਾਂ ਖਾੜ ਚਲ ਹੋ ਹਰ ਲਾਹਾ ਆਗੈ ਬਸਨ ਸੁਹੇਲਾ ਆਉਦ ਘਟੈ ਦਿਨ ਸਰਹਿਣਾਰੇ ਮਨ ਗੁਰਮਿਲ ਕਾਜ ਸਵਾਰੇ ਰਹਾਓ ਇਹੋ ਸੰਸਾਰ ਵਿਕਾਰ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸੈ ਜਗਾਇ ਪਿਆਵੈ ਇਹੋ ਰਸ ਕਥ ਕਥਾ ਤਿਨ ਜਾਨੀ ਜਾਕੋ ਆਏ ਸੋਈ ਬਿਹਾ ਜੋ ਹੋ ਹਰ ਗੁਰ ਤੇ ਮਨੈ ਬਸੇਰਾ ਨਿਜ ਕਰ ਮਹਿਲ ਪਾਵੋ ਸੁਖ ਸਹਿਜੇ ਬਾਹੁਰ ਨਾ ਹੋਏ ਗੋ ਫੇਰਾ ਅੰਤਰ ਜਾਮੀ ਪੁਰਖ ਬਿਧਾਤੇ

ਮਾਨੀ। ਪ੍ਰਭ ਕੈ ਸਿਮਰਨ ਹੋਏ ਸੁਫਲਾ, ਪ੍ਰਭ ਕੈ ਸਿਮਰਨ ਸੁਫਲ ਫਲਾ। ਸਹੀ ਸਿਮਰੈ ਜਿਨਿ ਆਪ ਸਿਮਰਾਏ, ਨਾਨਕ ਤਾ ਕੈ ਲਾਗੋ ਪਾਏ।

ਸਮਾਨੀ ਪ੍ਰਭ ਕੈ ਸਿਮਰਨ ਨੇ ਚਲੇ ਆਸਨ, ਪ੍ਰਭ ਕੈ ਸਿਮਰਨ ਕਮਲ ਬੇਗਾਸਨ, ਪ੍ਰਭ ਕੈ ਸਿਮਰਨ ਅਨਹਦ ਚੁਨਕਾਰ, ਸੁਖ ਪ੍ਰਭ ਸਿਮਰਨ ਕਾਂਤ ਨ ਪਾਰ, ਸਿਮਰਹਿ ਸੇ ਜਨ ਜਿਨ ਕੋ ਪ੍ਰਭ ਮਯਾ, ਨਾਨਕ ਤਿਨ ਜਨ ਸਰਣੀ ਪਇਆ। ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲਗ ਬੇਦ ਉਪਾਏ, ਹਰ ਸਿਮਰਨ ਭਏ ਸਿਧ ਜਤੀ ਦਾਤੇ, ਹਰ ਸਿਮਰਨ ਨੀਚ ਚੌਕੁੰਟ ਜਾਤੇ, ਹਰ ਸਿਮਰਨ ਧਾਰੀ ਸਭ ਧਰਨਾ, ਸਿਮਰ ਸਿਮਰ ਹਰ ਕਾਰਨ ਕਰਨਾ, ਹਰ ਸਿਮਰਨ ਕੀ ਸਗਲ ਅਕਾਰਾ, ਹਰ ਸਿਮਰਨ ਮੈਂ ਆਪ ਨਿਰੰਕਾਰਾ, ਕਰ ਕਿਰਪਾ ਜਿਸ ਆਪ ਬੁਝਾਇਆ, ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ। ਸਲੋਕ ਦੀਨ ਦਰਦ ਦੁਖ ਭੰਜਨਾ, ਘਟ ਘਟ ਨਾਥ ਅਨਾਥ, ਸ਼ਰਨ ਤੁਮਾਰੀ ਆਇਓ, ਨਾਨਕ ਕੇ ਪ੍ਰਭ ਸਾਥ। ਅਸ਼ਟਪਦੀ

ਦੇ। ਜਾਕੀ ਟਹਿਲ ਪਾਵੈ ਦਰਗਹਿ ਮਾਨੂ, ਤਿਸੈ ਵਿਸਾਰੈ ਮੁਗਧ ਜਾਨੂ, ਸਦਾ ਸਦਾਇ ਭੁੱਲਨ ਹਾਰ, ਨਾਨਕ ਰਾਖਨ ਹਾਰ ਅਪਾਰ, ਰਤਨ ਤਿਆਗ ਕੌਡੀ ਸੰਗ ਰਚੈ, ਸਾਚ ਛੋੜ ਝੂਠ ਸੰਗ ਮਚੈ, ਜੋ ਛੱਡਣਾ ਸੋ ਅਸਥਿਰ ਕਰ ਮਾਨੈ, ਜੋ ਹੋਵਨ ਸੋ ਦੂਰ ਪਰਾਨੈ, ਛੋੜ ਜਾਏ ਤਿਸਕਾ ਸ਼ਰਮ ਕਰੈ, ਸੰਗ ਸਹਾਈ ਤਿਸ ਪਰ ਹਰੈ, ਚੰਦਨ ਲੇਪ ਉਤਾਰੈ ਧੋਵੇ, ਗਰਦ ਪ੍ਰੀਤ ਭਸਮ ਸੰਗ ਹੋਏ, ਅੰਧਕੂਪ ਮੈਂ ਪਤਤ ਬਿਕਰਾਲ, ਨਾਨਕ ਕਾੜ ਲੇਹੋ ਪ੍ਰਭ ਦਿਆਲ, ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰਾ ਕਰੈ।

ਕੈ ਨਾਹੀਂ ਅਭਿਮਾਨ। ਬ੍ਰਹਮ ਗਿਆਨੀ ਊਚ ਤੇ ਉੱਚਾ, ਮਨੇ ਆਪਣਾ ਹੈ ਸਭ ਤੇ ਨੀਚਾ। ਬ੍ਰਹਮ ਗਿਆਨੀ ਸੇ ਜਨ ਭਏ, ਨਾਨਕ ਜਿਨ ਪ੍ਰਭਿਆਪ ਕਰੇ। ਬ੍ਰਹਮ ਗਿਆਨੀ ਸਗਲ ਕੀਰੀਨਾ, ਆਤਮ ਰਸ ਬ੍ਰਹਮ ਗਿਆਨੀ ਚੀਨਾ। ਬ੍ਰਹਮ ਗਿਆਨੀ ਕੀ ਸਭ ਉਪਰ ਮਾਇਆ, ਬ੍ਰਹਮ ਗਿਆਨੀ ਤੇ ਕਛ ਬੁਰਾ ਨਾ ਭਇਆ। ਬ੍ਰਹਮ ਗਿਆਨੀ ਸਦਾ ਸਮਦਰਸੀ, ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਬਰਸੀ। ਬ੍ਰਹਮ ਗਿਆਨੀ ਬੰਧਨ ਤੇ ਮੁਕਤਾ, ਬ੍ਰਹਮ ਗਿਆਨੀ ਕੀ ਨਿਰਮਲ ਜੁਗਤਾ। ਬ੍ਰਹਮ ਗਿਆਨੀ ਕਾ ਭੋਜਨ ਗਿਆਨ, ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ। ਬ੍ਰਹਮ ਗਿਆਨੀ ਇੱਕ ਉਪਰ ਆਸ, ਬ੍ਰਹਮ ਗਿਆਨੀ ਕਾ ਨਹੀਂ ਬਿਨਾਸ਼।

ਜੋ ਸਮਾਨਾ ਮਿਟ ਗਏ ਗਵਨ ਪਾਏ ਵਿਸ਼ਰਾਮ ਨਾਨਕ ਪ੍ਰਭ ਕੈ ਸਤ ਕੁਰਬਾਨ ਸਲੂਕ ਸੁਖੀ ਬਸੈ ਮੁਸਕੀਨੀ ਆਪ ਨਿਵਾਰ ਤਲੇ ਵੱਡੇ ਵੱਡੇ ਅਹੰਕਾਰੀਆ ਨਾਨਕ ਗਰਭ ਗਲੇ ਅਸ਼ਟਪਦੀ ਜਿਸ ਕੈ ਅੰਤਰਾਜ ਅਭਿਮਾਨ ਸੋ ਨਰਕ ਪਾਤੀ ਹੋਵਤ ਸਵਾਨ ਜੋ ਜਾਣੈ ਮੈਂ ਜੋ ਬਨਵੰਤ ਸੋ ਹੋਵਤ ਬਿਸ਼ਟਾ ਕਾ ਜੰਤ ਆਪਸ ਕੋ ਕਰਮੰਤ ਕਹਾਵੈ ਜਨ ਮਰੈ ਬੋ ਜੂਨ ਪਰਮਾਵੈ ਧਨ ਭੂਮਿਕਾ ਜੋ ਕਰੈ ਗੁਮਾਨ ਸੋ ਮੂਰਖ ਅੰਧਾ ਗਿਆਨ ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਵਸਾਵੈ ਨਾਨਕ ਹਾਂ ਮੁਕਤਾ ਗੈ ਸੁਖ ਪਾਵੈ ਧਨਵੰਤਾ ਹੋਏ ਕਰ ਗਰ ਬਾਵੈ ਤਿਨ ਸਮਾਨ ਕਰ ਸੰਗ ਨ ਜਾਵੈ ਬਹੁ ਲਸਕਰਮਾ ਨੂੰ ਕੂਪਰ ਕਰੇ ਆਸ ਪਲ ਭੀਤਰ ਤਾਕਾ ਹੋਏ ਬਿਨਾਸੁ ਸਭ ਤੇ ਆਪ ਜਾਣੈ ਬਲਵੰਤ ਕਿਨ ਮੈਂ ਹੋਏ ਜਾਏ ਪਸਮੰਤ ਕਿਸੈ ਨ ਬਧੈ ਆਪ ਅਹੰਕਾਰੀ ਧਰਮ ਰਾਏ ਤਿਸ ਕਰੇ ਕੁਆਰੀ ਗੁਰ ਪ੍ਰਸਾਦ ਜਾਕਾ ਮਿਟੈ ਬਿਮਾਨ ਸੋ ਜਨ ਨਾਨਕ ਦਰਗੈ ਪਰਵਾਨ ਕੂਟ ਕਰਮ ਕਰੈ ਹੋ ਧਾਰੇ ਸ਼ਰਮ ਪਾਵੈ ਸਗਲੇ ਬਿਰਥਾਰੇ ਨਿਕ ਤਪੱਸਿਆ ਕਰੇ ਅਹੰਕਾਰ ਨਰ ਸੁਰ ਫਿਰ ਅਵਤਾਰ ਅਨਿਕ ਜਤਨ ਕਰਾ ਤੁਮ ਨਹੀਂ ਦਰਵੈ ਹਰ ਦਰ ਗਹਿ ਕਹੋ ਕੈਸੇ ਗਵੈ ਆਪਸ ਕੋ ਜੋ ਭਲਾ ਕਹਾਵੈ ਤਿਸੈ ਭਲਾਈ ਨਿਕਟ ਨ ਆਵੈ ਸਰਬ ਕਿਰਨ ਜਾ ਕਾ ਮਨ ਹੋਏ ਕਹੋ ਨਾਨਕ ਤਾ ਕੀ ਨਿਰਮਲ ਸੋਏ ਜਬ ਲਗ ਜਾਣੈ ਮੁਝ ਤੇ ਕਛ ਹੋਏ ਤਬ ਇਸ ਕੋ ਸੁਖ ਨਾਹੀ ਕੋਏ ਜਾਵੇ ਜਾਣੈ ਮੈਂ ਕਿਛ ਕਰਤਾ ਤਬ ਲਗ ਗਰਭ ਜੋਨ ਮੈਂ ਫਿਰਤਾ ਜਬ ਧਾਰੈ ਕੋ ਬੈਰੀ ਮੀਤ ਤਬ ਲਗਨੇ ਚਿਰ ਨਾਹੀ ਚੀਤ ਜਬ ਲਗ ਮੋਹ ਮਗਨ ਸੰਗਮਾਏ ਤਬ ਲਗ ਧਰਮ ਰਾਏ ਦੇ ਸਜਾਏ ਪ੍ਰਭ ਕਿਰਪਾ ਤੇ ਬੰਧਨ ਟੁੱਟੈ ਗੁਰ ਪ੍ਰਸਾਦ ਨਾਨਕ ਹੋ ਛੂਟੈ ਸਹਿਸ ਕੱਟੇ ਲਾਕੂਟ ਧਾਵੈ ਤ੍ਰਿਪਤ ਨ ਆਵੈ ਮਾਇਆ ਪਾਛੈ ਪਾਵੈ ਨਿਕ ਭੋਗ ਵਿਖਿਆ ਕੇ ਕਰੈ ਨਹਿ ਤ੍ਰਿਪਤਾਵੈ ਖਪ ਕਮਰੈ ਬਿਨਾ ਸੰਤੋਖ ਨਹੀਂ ਕੂਰਾ ਜੈ ਸੁਪਨ ਮਨੋਰਥ ਬ੍ਰਿਥੇ ਸਬਕਾ ਜੈ ਨਾਮ ਰੰਗ ਸਰਬ ਸੁਖ ਹੋਏ ਵਡਭਾਗੀ ਕਿਸੈ ਪ੍ਰਾਪਤ ਹੋਏ ਕਰਨ ਕਰਾਵਨ ਆਪੇ ਆਪ ਸਦਾ ਸਦਾ ਨਾਨਕ ਹਰ ਜਾਪ ਕਰਨ ਕਰਾਵਨ ਕਰਨੇ ਹਾਰ ਇਸਕੈ ਹਾਥ ਕਹਾ ਵਿਚਾਰ ਜੈਸੀ ਦਿਸ਼ਟ ਕਰੇ ਤੈਸਾ ਹੋਏ ਆਪੇ ਆਪ ਆ ਪ੍ਰਭ ਸੋਏ ਜੋ ਕਿਛ ਗਿਨੋ ਸੁ ਆਪਣੇ ਰੰਗ ਸਭ ਤੇ ਦੂਰ ਸਭੂ ਕੈ ਸੰਗ ਬੂਝੈ ਦੇਖੈ ਕਰੈ ਬਵੇ ਕਾ ਪਹਿ ਕਾ ਪਹਿ ਅਨੇਕ ਮਰੈ ਨ ਬਿਨਸੈ ਆਵੈ ਨ ਜਾਏ ਨਾਨਕ ਸਦ ਹੀ ਰਿਹਾ ਸਮਾਏ ਆਪ ਉਪਦੇਸੈ ਸਮਝੈ ਆਪ ਆਪੇ ਰਚਿਆ ਸਭ ਕੈ ਸਾਥ ਆਪ ਕਿਨੂੰ ਆਪਣ ਵਿਸਥਾਰ ਸਭ ਕਛ ਉਸਕਾਉ ਕਰਨੇ ਹਾਰ ਉਸ ਤੇ ਭਿੰਨ ਕਹੋ ਕਿਛ ਹੋਏ ਥਾਨ ਥਨੰਤਰੇ ਕੈ ਸੋਏ ਆਪਣੇ ਚਲਤਾਪ ਕਰਨੇ ਹਾਰ ਕੌਤਕ ਕਰੈ ਰੰਗ ਆਪਾਰ ਮਨ ਮਿਆ ਮਨ ਆਪਣੇ ਮਾਹੀ ਨਾਨਕ ਕੀਮਤ ਕਹਿ ਨ ਜਾਏ ਸਤ ਸਤ ਸਤ ਪ੍ਰਭ ਸਵਾਮੀ ਗੁਰ ਪ੍ਰਸਾਦ ਕਿਨੈ ਵਿਖਿਆਨੀ ਸੱਚ ਸੱਚ ਸਤ ਸਭ ਕੀਨਾ ਕੋਟ ਮਤੇ ਕਿਨੈ ਬਿਰਲੈ ਚੀਨਾ ਭਲਾ ਭਲਾ ਭਲਾ ਤੇਰਾ ਰੂਪ ਅਤ ਸੁੰਦਰ ਅਪਾਰ ਅਨੂਪ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘੱਟ ਘੱਟ ਸੁਣੀ ਸ਼੍ਰਵਣ ਬਖਿਆਣੀ ਪਵਿੱਤਰ ਪਵਿੱਤਰ

ਸੰਤੁਸ਼ਟ ਵਧੀ। ਸੰਤ ਕੈ ਦੁਖਨ ਆਰਜਾ ਘਟੈ, ਸੰਤ ਕੈ ਦੁਖਨ ਜਮਤੇ ਨਹੀਂ ਛੁੱਟੈ, ਸੰਤ ਕੈ ਦੁਖਨ ਸੁਖ ਸਭ ਜਾਏ, ਸੰਤ ਕੈ ਦੁਖਨ ਨਰਕ ਮੈਂ ਪਾਏ, ਸੰਤ ਕੈ ਦੁਖਨ ਮਤ ਹੋਏ ਮਲੀਨ, ਸੰਤ ਕੈ ਦੁਖਨ ਸੋਭਾ ਤੇ ਹੀਨ, ਸੰਤ ਕੇ ਹਤੇ ਕੋ ਰਖੈ ਨ ਕੋਏ, ਸੰਤ ਕੈ ਦੁਖਨ ਥਾਨ ਭ੍ਰਸ਼ਟ ਹੋਏ, ਸੰਤ ਕਿਰਪਾਲ ਕਿਰਪਾ ਜੀ ਕਰੈ, ਨਾਨਕ ਸੰਸੰਗ ਨਿੰਦਕ ਭੀ ਤਰੈ, ਸੰਤ ਕੇ ਦੁਖਨ ਤੇ ਮੁਖ ਭਵੈ, ਸੰਤਨ ਕੈ ਦੁਖਨ ਕਾਗ ਜਿਉ ਲਵੈ, ਸੰਤਨ ਕੈ ਦੁਖਨ ਸਰਬ ਜੋਨ ਪਾਏ, ਸੰਤ ਕੈ ਦੁਖਨ ਤ੍ਰਿਗ ਜੋਨ ਕਿਰਮਾਏ, ਸੰਤਨ ਕੈ ਦੁਖਨ ਤ੍ਰਿਸ਼ਨਾ ਮੈਂ ਜਲੈ, ਸੰਤ ਕੈ ਦੁਖਨ ਸਭ ਕੁਛ ਛਲੈ, ਸੰਤ ਕੈ ਦੁਖਨ ਤੇ ਸਭ ਜਾਏ, ਸੰਤ ਕੈ ਦੁਖਨ ਨੀਚ ਨਿਚਾਏ, ਸੰਤ ਦੁਖੀ ਕਾ ਥਾਉ ਕੋ ਨਾਹੀ, ਨਾਨਕ ਸੰਤ ਭਾਵੈ ਤਾਂ ਭੀ ਗਤ ਪਾਏ, ਸੰਤ ਕਾ ਨਿੰਦਕ ਮਾਤ ਤਾਈ, ਸੰਤ ਕਾ ਨਿੰਦਕ ਟਿਕ ਨ ਪਾਈ, ਸੰਤ ਕਾ ਨਿੰਦਕ ਮਾਹ ਤਿਆਰਾ, ਸੰਤ ਕਾ ਨਿੰਦਕ ਪਰਮੇਸ਼ਰ ਮਾਰਾ, ਸੰਤ ਕਾ ਨਿੰਦਕ ਰਾਜ ਤੇ ਹੀਨ, ਸੰਤ ਕਾ ਨਿੰਦਕ ਦੁਖੀ ਅਰ ਦੀਨ, ਸੰਤ ਕੇ ਨਿੰਦਕ ਕੋ ਸਰਬ ਰੋਗ, ਸੰਤ ਕੇ ਨਿੰਦਕ ਕੋ ਸਦਾ ਵਿਜੋਗ, ਸੰਤ ਕੇ ਨਿੰਦਾ ਦੁਖ ਮੈਂ ਦੋਖ, ਨਾਨਕ ਸੰਤ ਭਾਵੈ ਤੁਸ ਕਾ ਭੀ ਹੋਏ ਮੋਖ, ਸੰਤ ਕਾ ਦੁਖੀ ਸਦਾ ਪਵਿੱਤ, ਸੰਤ ਕਾ ਦੁਖੀ ਕਿਸੈ ਕਾ ਨਿਮਿਤ, ਸੰਤ ਕੇ ਦੁਖੀ ਕੋ ਡਾਂ ਲਾਗੈ, ਸੰਤ ਕੇ ਦੁਖੀ ਕੋ ਸਭ ਤਿਆਗੈ, ਸੰਤ ਕਾ ਦੁਖੀ ਮਾਂ ਅਹੰਕਾਰੀ, ਸੰਤ ਕਾ ਦੁਖੀ ਸਦਾ ਵਿਕਾਰੀ, ਸੰਤ ਕਾ ਦੁਖੀ ਜਨਮੈ ਮਰੈ, ਸੰਤ ਕੀ ਦੁਖ ਨਾ ਸੁਖ ਤੇ ਟਰੈ, ਸੰਤ ਕੇ ਦੁਖੀ ਕੋ ਨਾ ਹੀ ਠਾਓ, ਨਾਨਕ ਸੰਤ ਭਾਵੈ ਤਾਂ ਲੈ ਮਿਲਾਏ, ਸੰਤ ਕਾ ਦੁਖੀ ਅਧ ਬੀਜ ਤੇ ਟੁੱਟੈ, ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੈ, ਸੰਤ ਕੇ ਦੁਖੀ ਕੋ ਧਿਆਨ ਭਰਮਾਈਐ, ਸੰਤ ਕਾ ਦੁਖੀ ਉੱਜੜ ਪਾਈਐ, ਸੰਤ ਕਾ ਦੁਖੀ ਅੰਤਰ ਤੇ ਥੋਥਾ, ਜਿਉਂ ਸਾਸ ਬਿਨਾ ਮ੍ਰਿਤਕ ਕੀ ਲੋਥਾ, ਸੰਤ ਕੇ ਦੁਖੀ ਕੀ ਜੜ ਕਿਛ ਨਾਹੀ, ਆਪਣ ਬੀਜ ਆਪੇ ਹੀ ਖਾਹੀ, ਸੰਤ ਕੇ ਦੁਖੀ ਕਬਰ ਨਾ ਰੱਖਣ ਹਾਰ, ਨਾਨਕ ਸੰਤ ਭਾਵੈ ਤਾਂ ਲੈ ਉਬਾਰ, ਸੰਤ ਕਾ ਦੁਖੀਓ ਬਿਲ ਲਾਏ, ਜਿਉਂ ਜਲ ਬਿਹੋਂ ਮਛਲੀ ਤੜਫੜ ਆਏ, ਸੰਤ ਕਾ ਦੁਖੀ ਭੁੱਖਾ ਨਹੀਂ ਰਾਜੈ, ਜਿਉਂ ਭਾਵ ਕਹਿੰਦਾ ਨਹੀਂ ਧਰਾਪੈ, ਸੰਤ ਕਾ ਦੁਖੀ ਛੁੱਟੈ ਕੇਲਾ, ਜਿਉਂ ਬੁਆੜ ਤਿਲ ਖੇਤ ਮਾਹੀ ਦੁਹੇਲਾ, ਸੰਤ ਕਾ ਦੁਖੀ ਧਰਮ ਤੇ ਰਹਿਤ, ਸੰਤ ਕਾ ਦੁਖੀ ਸਦ ਮਿਥਿਆ ਕਹਿਤ, ਕਿਰਤ ਨਿੰਦਕ ਕਾ ਧੁਰ ਹੀ ਪਾਇਆ, ਨਾਨਕ ਜੋਤਿ ਭਾਵੈ ਸੋਈ ਥਿਆ, ਸੰਤ ਕਾ ਦੁਖੀ ਵਿਗੜ ਰੂਪ ਹੋ ਜਾਏ, ਸੰਤ ਕੇ ਦੁਖੀ ਕੋ ਦਰਗਹਿ ਮਿਲੈ ਸਜਾਏ, ਸੰਤ ਕਾ ਦੁਖੀ ਸਦਾ ਸਹਿਕਾਈਐ, ਸੰਤ ਕਾ ਦੁਖੀ ਨਾ ਮਰੈ ਨਾ ਜੀਵਾਈਐ, ਸੰਤ ਕੇ ਦੁਖੀ ਕੀ ਪੁੱਜੈ ਨਾ ਆਸਾ, ਸੰਤ ਕਾ ਦੁਖੀ ਉੜਚਲੈ ਨਿਰਾਸਾ, ਸੰਤ ਕੈ ਦੁਖ ਨਾ ਤਿਸ਼ਟੈ ਕੋਈ, ਜੈਸਾ ਭਾਵ ਹੈ ਤੈਸਾ ਕੋਈ ਹੋਏ ਪਿਆ, ਕਿਰਤ ਨਾ ਮਿੱਟੈ ਕੋਈ, ਨਾਨਕ ਜਾਣੈ ਸੱਚਾ ਸੋਏ, ਸਭ ਘਟ ਤਿਸ ਕਿਉ ਕਰਨੈ ਹਾਰ, ਸਦਾ ਸਦਾ ਤਿਸ ਕੋ ਨਮਸਕਾਰ, ਪ੍ਰਭ ਕੀ ਉਸਤਤ ਕਰੋ ਦਿਨ ਰਾਤ, ਸਹਿ ਧਿਆਵੋ ਸਾਸ ਗਿਰਾ, ਸਭ ਕੁਛ ਵਰਤੈ ਤਿਸ ਕਾ ਕੀਆ, ਜੈਸਾ ਕਰੇ ਤੈਸਾ ਕੋ ਥੀਆ, ਆਪਣਾ ਖੇਲ ਆਪ ਕਰਨੈ ਹਾਰ, ਦੂਸਰ ਕੌਣ ਕਹਿ ਵਿਚਾਰ, ਜਿਸ ਨੂੰ ਕਿਰਪਾ ਕਰੈ ਦੇ ਸਭ ਨਾਮ ਦੇ ਵਡਭਾਗੀ, ਨਾਨਕ ਜਨ ਸੇ ਸਲੋਕ, ਤਜ ਹੋ ਸਿਆਨਪ ਸੁਰਜਨ ਹੋ, ਸਿਮਰ ਹੋ ਹਰ ਹਰ ਰਾਏ, ਏਕ ਆਸ ਹਰ ਮਨ ਰੱਖੋ, ਨਾਨਕ ਦੁਖ ਭਰਮ ਪਹੁ ਜਾਏ। ਅਸ਼ਟਪਦੀ ਮਾਨੁਕੀ ਟੇਕ ਵ੍ਰਿਤੀ ਸਭ ਜਾਣ, ਦੇਵਨ ਕੋ ਏਕੈ ਭਗਵਾਨ, ਜਿਸ ਕਹਿ ਦੀਐ ਰਹਿ ਅਗਾਏ, ਬਹੁ ਨ ਤ੍ਰਿਸ਼ਨਾ ਲਾਗੈ ਆਏ, ਮਾਰੈ ਰਾਖੇ ਕੋ ਆਪ, ਮਾਨੁਕੈ ਕਿਛ ਨਾਹੀ ਹਾਥ, ਤਿਸ ਕਾ ਹੁਕਮ ਬੂ ਸੁਖ ਹੋਏ, ਤਿਸ ਕਾ ਨਾਮ ਰਖੰਠ ਪੁਰੋਏ, ਸਿਮਰ ਸਿਮਰ ਸਿਮਰ ਪ੍ਰਭ ਸੋਏ, ਨਾਨਕ ਵਿਘ ਨ ਲਾਗੈ ਕੋਏ, ਉਸਤਤ ਮਨ ਮੈਂ ਕਰ ਨਿਰੰਕਾਰ, ਕਰ ਮਨ ਮੇਰੇ ਸਤ ਵਿਵਹਾਰ, ਨਿਰਮਲ ਰਸਨਾ ਮ੍ਰਿਤ ਵੀ ਉਸਦਾ ਸੁਹੇਲਾ, ਕਰ ਲਹਿ ਜੀਉ ਨਹਿਨੂ ਪੇਕ ਠਾਕੁਰ ਕਾ ਰੰਗ, ਸਾਧ ਸੰਗ ਬਿਨ ਸਹਿ ਸਭ ਸੰਗ, ਚਰਨ ਚਲੋ ਮਾਰ ਗੋਬਿੰਦ, ਮਿਟੈ ਪਾਪ ਜਪੀਐ ਹਰ ਬਿੰਦ, ਕਰ ਹਰ ਕਰਮ ਸ੍ਰਵਣ ਹਰ ਕਥਾ, ਹਰ ਦਰਗਹਿ ਨਾਨਕੂ ਜਲ ਮੱਥਾ ਬਿਡਭਾਗੀ, ਤੇ ਜਨ ਜਗ ਮਾਹੀ, ਸਦਾ ਸਦਾ ਹਰ ਕੇ ਗੁਣ ਗਾਹੇ, ਰਾਮ ਨਾਮ ਜੋ ਕਰਹਿ ਵਿਚਾਰ, ਸੇ ਧਨਵੰਤ ਗਣੀ ਸੰਸਾਰ, ਮਨ ਤਨ ਮੁਖ ਬੋਲੈ ਹਰ ਮੁਖੀ, ਸਦਾ ਸਦਾ ਜਾਨੂ ਤੇ ਸੁਖੀ, ਏਕੋ ਏਕ ਪਛਾਨੈ, ਤੁਤਕੀ ਸੋਝੀ ਜਾਣੈ, ਨਾਮ ਸੰਗ ਜਿਸ ਕਾ ਮਨ ਮਾਨਿਆ, ਨਾਨਕ ਤਿਨੈ ਨਿਰੰਜਨ ਜਾਣਿਆ, ਗੁਰ ਪ੍ਰਸਾਦ ਆਪਣ ਆਪ ਸੁਜੈ, ਤਿਸ ਕੀ ਜਾਨੂ ਤ੍ਰਿਸ਼ਨਾ ਬੁਝੈ, ਸਾਧ ਸੰਗ ਹਰ ਹਰ ਜਿਸ ਕਹਿਤ, ਸਰਬ ਰੂਪ ਤਿਉ ਹਰ ਜਨ ਰਹਿਤ, ਅੰਦਿਨ ਕੀਰਤਨ ਕੇਵਲ ਬਖਿਆਨ, ਗ੍ਰਿਸ਼ਟ ਮੈਂ ਸੋਈ ਨਿਰਵਾਣ, ਏਕ ਉਪਰ ਜੇ ਜਨ ਕੀ ਆਸਾ, ਤਿਸ ਕੀ ਕੱਟੀਏ ਜਮਕੀ ਫਾਸਾ, ਪਾਰ ਬ੍ਰਹਮ ਕੀ ਜਿਸ ਮਨ ਭੂਖ, ਨਾਨਕ ਦਿਸੈ ਨ ਲਾਗੈ ਦੂਖ, ਜਿਸ ਕੋ ਹਰ ਪ੍ਰਮਨ ਚਿਤ ਆਵੈ, ਸੋ ਸੰਤ ਸੁਹੇਲਾ ਨਹੀਂ ਡੁਲਾਵੈ, ਜਿਸ ਪ੍ਰਭ ਆਪਣਾ ਕਿਰਪਾ ਕਰੈ, ਸੋ ਸੇਵਕੋ ਕਿਸ ਤੇ ਡਰੈ, ਜੈਸਾ ਸਾ ਤੈਸਾ ਦ੍ਰਿਸ਼ਟ ਆਇਆ, ਆਪਣੇ ਕਾਰਜ ਮੈਂ ਆਪ ਸਮਾਇਆ, ਸੋਧਤ ਸੋਧਤ ਸੋਧਤ ਸੀਜਿਆ, ਗੁਰ ਪ੍ਰਸਾਦ ਤਾ ਸਭ ਬੂਝਿਆ, ਜਬ ਦੇਖੋ ਤਬ ਸਭ ਕਿਛ ਮੂਲ, ਨਾਨਕ ਸੋ ਸੁਖਮ ਸੋਈਏ ਸਥੂਲ, ਨਹਿ ਕਿ ਜਨਮੈ ਨਹਿ ਕਿਛ ਮਰੈ, ਆਪਣ ਚਲਤਾਪ ਹੀ ਕਰੈ, ਆਵਣ ਜਾਵਣ ਦ੍ਰਿਸ਼ਟ ਅੰਦ੍ਰਿਸ਼ਟ, ਆਗਿਆਕਾਰੀ ਧਾਰੀ ਸਭ ਸ੍ਰਿਸ਼ਟ, ਆਪੇ ਆਪ ਸਗਲ ਮੈਂ ਆਪ, ਅਨਿਕ ਜੁਗਤ ਰਚਤਾ ਪ੍ਰਤਾਪ, ਅਵਿਨਾਸੀ ਨਾਹੀ ਕਿਛ ਖੰਡ, ਧਾਰਨ ਧਾਰੇ ਹੋ ਬ੍ਰਹਿਮੰਡ, ਅਲਕਭੇ ਪੁਰਖ ਪ੍ਰਤਾਪ, ਆਪ ਜਪਾਏ ਤਾਂ ਨਾਨਕ ਜਾਪ, ਜਿਨ ਪ੍ਰਭ ਜਾਤਾ ਸੋ ਸੋਭਾਵੰਤ, ਸਗਲ ਸੰਸਾਰ ਉਦਰੈ ਤਿਨ ਮੰਤ, ਪ੍ਰਭ ਕੇ ਸੇਵਕ ਸਗਲ ਉਧਾਰਨ, ਪ੍ਰਭ ਕੇ ਸੇਵਕ ਦੁਖ ਵਿਸਾਰਨ, ਆਪੇ ਮੇਲੇ ਕਿਰਪਾਲ, ਗੁਰ ਕਾ ਸਭ ਜਪ ਭਏ ਨਿਹਾਲ, ਉਨਕੀ ਸੇਵਾ ਸੋਈ ਲਾਗੈ,
जिसनु कृपा करह बड़भागै नाम जुगत पावै विश्राम नानक तिन पुर को उत्तम करमान। जो किछ करै सुप्रभ कै रंग सदा सदा बसै हर संग सह सुभाय हुवै सो हुई करणै हार पछाणै सोई प्रभ का किया जन मीठ लगाना जैसा सा तैसा दृष्टाना जिस ते उपजे तिस माहि समाय हुई सुख निधान उन्हूं बने आया।

ਸਰਬਦੀ ਟੁੱਟੀ ਗੰਢ ਨਹਾਰ ਗੋਪਾਲ ਸਰਬ ਜੀ ਆਇਆ ਆਪੇ ਪ੍ਰਤਪਾਲ ਸਗਲ ਕੀ ਚਿੰਤਾ ਜਿਸ ਮਨ ਮਾਹੀ ਤਿਸ ਤੇ ਬਿਰਤਾ ਕੋਈ ਨਾਹੀ ਰੇ ਮਨ ਮੇਰੇ ਸਦਾ ਹਰ ਜਾਪ ਅਵਨਾਸੀ ਪ੍ਰਭ ਆਪੇ ਆਪ ਆਪਨ ਕੀ ਆ ਕਛੂ ਨਾ ਹੋਏ ਜੇ ਸੋ ਪ੍ਰਾਣੀ ਲੋਚੈ ਕੋਏ ਤਿਸ ਬਿਨ ਨਾਹੀ ਤੇਰਾ ਕਿਛ ਕਾਮ ਗਦ ਨਾਨਕ ਜਪੇ ਹਰ ਨਾਮ ਰੂਪਵੰਤ ਹੋਏ ਨਾਹੀ ਮੋਹ ਹੈ ਪ੍ਰਭ ਕੀ ਜੋ ਸਗਲ ਘਟ ਸੋ ਹੈ ਧਨਵੰਤਾ ਹੋਏ ਕਿਆ ਕੋ ਗਰਬ ਹੈ ਜਾਂ ਸਭ ਕਿਸ ਤਿਸ ਕਾ ਦੀਆ ਦਰਬ ਹੈ ਸੂਰਾ ਜੇ ਕੋ ਕਹਾਵੈ ਪ੍ਰਭ ਕੀ ਕਲਾ ਬਿਨਾ ਕਹਿਤਾਵੈ

ਕਿਸ ਹੇ ਬੁਝਾਏ ਨਾਨਕਾ, ਜਿਸ ਹੋਵੈ ਸੁਪ੍ਰਸੰਨ ਅਸ਼ਟਪਦੀ। ਅਵਿਨਾਸੀ ਪ੍ਰਭਨ ਮੈਂ ਰਾਖ, ਮਾਨੁਕੀ ਤੂ ਪ੍ਰੀਤਿਆਗ, ਤਿਸਤੇ ਪਰੈ ਨਾਹੀ ਕਿਛ ਕੋਏ, ਸਰਬ ਨਿਰੰਤਰ ਏਕੋ ਸੋਏ।

ਕਰਾਵਨ ਕਰਨੇ ਹਾਰ। ਨਾਨਕ ਕਰਤੇ ਕਾ ਨਾਹੀਂ ਸੁਮਾਰ, ਜਬ ਆਪਣੀ ਸੋਭਾ ਆਪਣ ਸੰਗ ਬਣਾਈ, ਤਬ ਕਵਨ ਮਾਏ ਬਾ ਮਿੱਤਰ ਸੁਤ ਭਾਈ। ਜੈ ਸਰਬ ਕਲਾ ਆਪੈ ਪ੍ਰਵੀਨ, ਤੈ ਵੇਦਕ ਦੇਵ ਕਹਾ ਕੁਚੀਨ। ਜਬ ਆਪਣਾ ਪਾਪ ਉਰਤਾਰੈ, ਤੂੰ ਸਗਨ ਅਪਸਗਨਾ ਕਹਾ ਵਿਚਾਰੈ। ਜੇ ਆਪਣ ਉਚਾਪਨ ਆਪਨੇਰਾ, ਤੈ ਕੌਣ ਠਾਕੁਰ ਕੌਣ ਕਹੀਐ ਚੇਰਾ। ਬਿਸਮਨ ਬਿਸਮ ਰਹੇ ਬਿਸਮਾਗ, ਨਾਨਕ ਆਪਣੀ ਗਤ ਜਨ ਹੁਆਬ। ਜੈ ਅਛਲ ਅਚੇਦ ਭੇਦ ਸਮਾਇਆ, ਉਹਾਂ ਕਿਸੈ ਵਿਆਪਤ ਮਾਇਆ। ਪਸਕੋ ਆਪੈ ਆਦੇਸ਼, ਤਿਉ ਗੁਣ ਕਾ ਨਾਹੀ ਪ੍ਰਵੇ। ਜੈ ਕਹਿ ਇੱਕ ਭਗਵੰਤਾ, ਤੈ ਕੌਣ ਚਿੰਤ ਕਿਸ ਲਾਗੈ ਚਿੰਤਾ। ਜੈ ਆਪਣਾ ਪਾਪ ਤਿਆਰਾ, ਤੈ ਕੌਣ ਕਤੈ ਕੌਣ ਸੁਣਨੈ ਹਾਰਾ। ਬਹੁ ਬੇਅੰਤ ਉਚਤੇ ਉੱਚਾ, ਨਾਨਕਾ ਪਸਕੂ ਆਪੈ ਪਹੁੰਚਾ। ਜੇ ਆਪ ਰੁਚਿਓ ਪ੍ਰਪੰਚਕਾਰ, ਤਿਉ ਗੁਣ ਮੈਂ ਕਿੰਨੋ ਵਿਸਥਾਰ। ਪਾਪ ਹੁੰਦੈ ਭਈ ਕਹਾਵਤ ਕੋ, ਨਰਕੋ ਸੁਰਗ ਬੰਛਾਵਤ। ਆਲ ਜਲ ਮਾਇਆ ਜੰਜਾਲ, ਹੋ ਮੈਂ ਮੋਹ ਭਰਮ ਪੈ ਭਾਰ। ਦੁਖ ਸੁਗਮਾਨ ਅਪਮਾਨ ਅਨਕ ਪ੍ਰਕਾਰ, ਕੀਓ ਬਖਿਆਨ ਆਪਣ ਕੇ। ਲਾਭ ਕਰ ਦੇਖੈ ਖੇਲ ਸੰਕੁਚੈ, ਤੂੰ ਨਾਨਕ ਏਕੈ। ਜੈ ਅਭਿਗਤ ਭਗਤ ਹੈ ਆਪ, ਜੈ ਬਸਰੈ ਪਾਸਾਰ ਸੰਤ ਪ੍ਰਤਾਪ। ਦੁਹ ਪਾਕ ਆਪੇ ਧਨੀ, ਉਨਕੀ ਸੋਭਾ ਨੂੰ ਬਨੀ। ਤੈ ਆਪੈ ਕੌਤਕ ਕਰੈ ਆਨੰਦ ਚੋਜ, ਆਪੈ ਰਸ ਭੋਗਨ ਨਿਰਯੋਗ। ਜਿਸ ਭਾਵੈ ਤਿਸ ਆਪਣ ਨਾ ਇਲਾਵੈ, ਜਿਸ ਭਾਵੈ ਤਿਸ ਖੇਲ ਖਿਲਾਵੈ। ਬੇਸ਼ੁਮਾਰ ਥਾਗੰਤੇ ਅਤੋਲੈ, ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲੈ। ਸਲੋਕ ਜੀ ਜੰਤ ਕੇ ਠਾਕੁਰ ਆਇਆ ਪੇ ਵਰਤਨਹਾਰ, ਨਾਨਕੇ ਕੁਪਸਰਿਆ ਦੂਜਾ ਕਹਿ ਦ੍ਰਿਸ਼ਟਾਰ। ਅਸ਼ਟਪਦੀ ਆਪ ਕਥੈ ਆਪ ਸੁਣਨੈ ਹਾਰ, ਆਪੇ ਕਾ ਵਿਸਥਾਰ। ਜਾ ਤਿਸ ਭਾਵੈ ਤਾਂ ਸ੍ਰਿਸ਼ਟ ਉਪਾਏ, ਆਪਣੇ ਭਾਣੇ ਲਏ ਸਮਾਏ। ਤੁਮ ਤੇ ਭਿੰਨ ਨਹੀਂ ਕਿਛ ਹੋਏ, ਆਪਣ ਸੂ ਸਭ ਜਗਤ ਪੁਰੋਏ। ਜਾ ਕੋ ਪ੍ਰਭ ਜੀ ਆਪ ਬੁਝਾਏ, ਸਚ ਨਾਮ ਸੋਈ ਜਨ ਪਾਏ। ਸੋ ਸਮਦਰਸ਼ੀ ਤਤ ਕਾ ਬੇਤਾ, ਨਾਨਕ ਸਗਲ ਸ੍ਰਿਸ਼ਟ ਕਾ ਜੇਤਾ। ਜੀ ਜੰਤਰ ਸਭਤਾ ਕੈ ਹਾਥ, ਦੀਨ ਦਿਆਲ ਅਨਾਥ ਕੋ ਨਾ। ਜਿਸ ਰਾਖੈ ਤਿਸ ਕੋ ਨਾ ਮਾਰੈ, ਸੋ ਮੁਆ ਜਿਸ ਮਨੋ ਵਿਸਾਰੈ। ਤਿਸ ਤਜਬਰ ਕਹਾਂ ਕੋ ਜਾਏ, ਸਭ ਸ੍ਰੀ ਨਿਰੰਜਨ ਰਾਏ। ਜੀ ਕੀ ਜੁਗ ਜਾਕੈ ਸੁਭਾਤ, ਅੰਤਰ ਬਾਹਰ ਜਾਨੂ ਸਾਥ। ਗੁਣ ਨਿਧਾਨ ਬੇਅੰਤ ਪਾਰ, ਨਾਨਕ ਦਾਸ ਦਾ ਬਲਿਹਾਰ। ਪੂਰਨ ਪੂਰਹਿ ਦਿਆਲ, ਸਭ ਉਪਰ ਹੋਵਤ ਕਿਰਪਾਲ। ਆਪਣੇ ਕਰਤਵ ਜਾਨੈ ਆਪ, ਅੰਤਰ ਜਾਮੀ ਰਹੋ ਵਿਆਪ। ਵਰਤ ਪਾਲੈ ਜੀਅਨ ਬਭਾਤ, ਜੋ ਜੋ ਰੁਚਿਓ ਸੋ ਤਿਸੈ ਧਿਆਤ। ਜਿਸ ਭਾਵੈ ਤਿਸ ਲਈ ਮਿਲਾਏ, ਭਗਤ ਕਰੈ ਹਰ ਕੇ ਗੁਣ ਗਾਏ। ਮਨ ਅੰਤਰ ਵਿਸ਼ਵਾਸ ਕਰ ਮਾਨਿਆ, ਕਰਨ ਹਾਰ ਨਾਨਕ ਇੱਕ ਜਾਨਿਆ। ਜਨ ਲਾਗਾ ਹਰ ਇੱਕੈ ਨਾਈ, ਤਿਸ ਕੀ ਆਸ ਨਾ ਬਿਰਥੀ ਜਾਏ। ਸੇਵਕ ਕਉ ਸੇਵਾ ਬਣੇ ਆਈ, ਹੁਕਮ ਬੂਝ ਪਰਮ ਪਦ ਪਾਈ। ਇਸ ਤੇ ਉੱਪਰ ਨਹੀਂ ਵਿਚਾਰ, ਜਾਕੈ ਮਨ ਵਸਿਆ ਨਿਰੰਕਾਰ। ਬੰਧਨ ਤੂਰ ਭਏ ਨਿਰਵੈਰ, ਅੰਦਿਨ ਪੂਜੈ ਗੁਰ ਕੇ ਪੈਰੇ। ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭਿਆ ਪਹਿਮੇਲੇ। ਸਾਧ ਸੰਗ ਮਿਲ ਕਰੋ ਆਨੰਦ, ਗੁਣ ਗਾਵੋ ਪ੍ਰਭ ਪਰਮਾਨੰਦ। ਰਾਮ ਨਾਮ ਤਤ ਕਰੋ ਵਿਚਾਰ, ਦੁਰਲਭ ਦੇਹ ਕਾ ਕਰੋ ਉਧਾਰ। ਅੰਮ੍ਰਿਤ ਬਚਨ ਹਰ ਕੇ ਗੁਣ ਗਾਓ, ਪ੍ਰਾਣ ਤਰਨ ਕਹਿ ਸੁਆਓ। ਆਠ ਪੈਰ ਪ੍ਰਭ ਭੇਖੋ ਹਨੇਰਾ ਮਿਟੈ, ਗਿਆਨ ਬਿਨਸੈ ਅੰਧੇਰਾ। ਸੁਨ ਉਪਦੇਸ ਹਿਰਦੈ ਵਸਾਵੋ, ਮਨ ਇੱਛੇ ਨਾਨਕ ਫਲ ਪਾਵੋ। ਹਲਤ ਪਲਤ ਦੁਇ ਲਿਹੁ ਸਵਾਰ, ਰਾਮ ਨਾਮ ਅੰਤਰ ਉਧਾਰ। ਪੂਰੇ ਗੁਰ ਕੀ ਪੂਰੀ ਦੇਖਿਆ, ਜਿਸ ਮਨ ਵਸੈ ਤਿਸਾਚ ਪ੍ਰੀਖਿਆ। ਮੰਤਰ ਨਾਮ ਜਪੋ ਲਿਵਲਾਏ, ਦੂਹ ਦਰਦ ਮਨ ਤੇ ਪਹੁ ਜਾਏ। ਸਚ ਵਾਪਾਰ ਕਰੋ ਵਾਪਾਰੀ, ਦਰਗਹਿ ਨਿਭੈ ਕੇਵ ਤੁਮਾਰੀ। ਇੱਕਾ ਟੇਕ ਰੱਖੋ ਮਨ ਮਾਹੀ, ਨਾਨਕ ਬਹੁਰ ਨਯਾ ਵਹਿ ਜਾਹੇ। ਤਿਸ ਤੇ ਦੂਰ ਕਹਾ ਕੋ ਜਾਏ, ਉਬਰੈ ਰੱਖਣ ਹਾਰ ਧਿਆਏ। ਨਿਰ ਭਉ ਜਪੈ ਸਗਲ ਭਉ ਮਿਟੈ, ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ। ਜਿਸ ਪ੍ਰਭ ਰਾਖੈ ਤਿਸ ਨਾਹੀ ਦੂਖ, ਨਾਮ ਜਪਤ ਮਨ ਹੋਵਤ ਸੂਖ। ਚਿੰਤਾ ਜਾਏ ਮਿਟੈ ਅਹੰਕਾਰ, ਤਿਸ ਜਨ ਕੋ ਕੋਈ ਨ ਪਹੁੰਚਣ ਹਾਰ। ਸਿਰ ਉਪਰ ਠਾਡਾ ਗੁਰਸੂਰਾ, ਨਾਨਕ ਤਾ ਕੇ ਕਾਰਜ ਪੂਰਾ। ਮਤ ਪੂਰੀ ਅਮਰ ਜਾ ਕੀ ਦ੍ਰਿਸ਼ਟ, ਦਰਸ਼ਨ ਪੇਖਤ ਕੁਦਰਤ ਸ੍ਰਿਸ਼ਟ। ਚਰਨ ਕਮਲ ਜਾ ਕੇ ਅਨੂਪ, ਸਫਲ ਦਰਸ਼ਨ ਸੁੰਦਰ ਹਰ ਰੂਪ। ਧਨ ਸੇਵਾ ਸੇਵਕ ਪ੍ਰਵਾਨ, ਅੰਤਰ ਜਾਮੀ ਪੁਰਖ ਪ੍ਰਧਾਨ। ਜਿਸ ਮਨ ਬਸ

ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਅਸ਼ਟਪਦੀ ਸੰਤ ਸੰਗੰਤਰ ਪ੍ਰਭ ਡੀਠਾ ਨਾਮ ਪ੍ਰਭੂ ਕਾ ਲਾਗਾ ਮਿੱਠਾ ਸਗਲ ਸਮੱਗਰੀ ਇਕ ਸਘਟ ਮਾਹੀ ਅਨਿਕ ਰੰਗ ਨਾਨਾ ਦ੍ਰਿਸ਼ਟਾਹੀ ਨਉ ਨਿਦਮ੍ਰਿਤ ਪ੍ਰਭ ਕਾ ਨਾਮ ਦੇਹੀ ਮਹਿਸ਼ਕਾ ਵਿਸ਼ਰਾਮ ਸੁਨ ਸਮਾਦ ਅਨਹਤੈ ਨਾਦ ਕਹਿ ਨ ਜਾਈ ਚਰਜ ਵਿਸਮਾਦ ਤਿਨ ਦੇਖਿਆ ਜਿਸ ਆਪ ਦਿਖਾਏ ਨਾਨਕ ਤੇ ਜਨ ਸੋ ਜੀ ਪਾਏ ਸੋ ਅੰਤਰ ਸੋ ਬਾਹਰ ਅਨੰਤ ਘਟ ਘਟ ਵਿਆਪ ਰਿਹਾ ਭਗਵੰਤ ਧਰਨ ਮਾਹੇ ਆਕਾਸ਼ ਪਿਆਲ ਸਰਬ ਲੋਕ ਪੂਰਨ ਪ੍ਰਤਪਾਲ ਬਨ ਤਿਨ ਪਰਬਤ ਹੈ ਪਾਰ ਬ੍ਰਹਮ ਜੈਸੀ ਆਗਿਆ ਤੈਸਾ ਕਰਮ ਪੌਣ ਪਾਣੀ ਬੈਸੰਤਰ ਮਾਹੀ ਚਾਰ ਕੁੰਟ ਦਹ ਦਿਸੇ ਸਮਾਹੀ ਕਿਸਤੇ ਭਿੰਨ ਨਹੀਂ ਕੋ ਠਾਉ ਗੁਰ ਪ੍ਰਸਾਦ ਨਾਨਕ ਸੁਖ ਪਾਓ ਬੇਦ ਪ੍ਰਾਣ ਸਿਮ੍ਰਿਤ ਮੈਂ ਦੇਖ ਸਸੀ ਸੂਰ ਨਖੇਤਰ ਮੈਂ ਏਕ ਬਾਣੀ ਪ੍ਰਭ ਕੀ ਸਭ ਕੋ ਬੋਲੈ ਆਪ ਡੋਲ ਨਾ ਕਬੂ ਡੋਲੈ ਸਰਬ ਕਲਾ ਕਰ ਖੇਲੈ ਖੇਲ ਮੂਲ ਨਾ ਪਾਈਐ ਗੁਣੈ ਅਮੋਲ

ਧਾਰਿਓ ਸਵਾਮੀ ਉਤਪੋਤ ਗੁਰ ਪ੍ਰਸਾਦ ਭਰਮ ਕਾ ਨਾਸ ਨਾਨਕ ਤਿਨ ਮੈਂ ਇਹੋ ਵਿਸ਼ਵਾਸ ਸੰਤ ਜਨਾ ਕਾ ਭੇਖਣ ਸਭ ਬ੍ਰਹਮ ਨੂੰ ਸੰਤ ਜਨਾ ਕਾ ਹਿਰਦੈ ਸਭ ਧਰਮ ਨੂੰ ਸੰਤ ਜਨਾ ਸੁਨੈ ਸੁਬਚਨ ਸਰਬ ਵਿਆਪੀ ਰਾਮ ਸੰਗਰਚਨ ਜਿਨ ਜਾਤਾ ਤਿਸ ਕੀ ਰਹਿਤ ਸਤ ਬਚਨ ਸਾਧੂ ਸਭ ਕਹਿਤ ਜੋ ਜੋ ਹੋਏ ਸੋਈ ਸੁਖ ਮਾਨੈ ਕਰਨ ਕਰਾਵਨ ਹਾਰ ਪ੍ਰਭ ਜਾਨੈ ਅੰਤਰ ਵਸੇ ਬਾਰ ਪੀਓ ਹੀ ਨਾਨਕ ਦਰਸ਼ਨ ਦੇਖ ਸਭ ਮੋਹੀ ਆਪ ਸਤ ਕੀ ਹੈ ਸਭ ਸਤ ਦਿਸ ਪ੍ਰਭਤੇ ਸਗਲੀ ਉਤਪਤ ਤਿਸ ਭਾਵੈ ਤਾਂ ਕਰੇ ਵਿਸਤਾਰ ਤਿਸ ਭਾਵੈ ਤੈ ਕੰਕਾਰ ਅਨੀ ਕਲਾ ਲਖੀ ਨਹਿ ਜਾਏ ਜਿਸ ਭਾਵੈ ਤਿਸ ਲੈ ਮਿਲਾਏ ਕਵਨ ਨਿਕਟ ਕਵਨ ਕਹੀਐ ਦੂਰ ਆਪੇ ਆਪ ਆ ਭਰਪੂਰ ਅੰਤਰ ਗਾ ਜਿਸ ਆਪ ਜਿਨਾਏ ਨਾਨਕ ਤਿਸ ਜਨ ਆਪ ਬੁਝਾਏ ਸਰਭੂਤਾ ਵਰ

ਹੈ, ਜੋ ਕੁਛ ਕਹਿਣਾ ਸੋ ਆਪੇ ਕਹੇ। ਆਗਿਆ ਆਵੇ ਆਗਿਆ ਜਾਏ, ਨਾਨਕ ਜਾ ਭਾਵੇ, ਤਾਂ ਲਏ ਸਮਾਇਸ ਤੇ ਹੋਏ ਸੁਨਾ ਹੀ ਬੁਰਾ ਉਰੇ, ਕਹੋ ਕਿਨੈ ਕਛ ਕਰਾ। ਆਪ ਭਲਾ ਕਰ ਤੂੰ ਤਤ ਨਿੱਕੀ, ਆਪੇ ਜਾਣੇ ਆਪਣੇ ਜੀ ਕੀ। ਆਪ ਸਾਜ ਧਾਰੀ ਸਭ ਸਾਚ, ਉਤਪੁੱਤ ਆਪਣ ਸੰਗਰਾਸ਼, ਤਾਂ ਕਿ ਗਤਮਿਤ ਕਹੀ ਨਾ ਜਾਏ, ਦੂਸਰ ਹੋਏ ਤਾਂ ਸੋਝੀ ਪਾਏ। ਤਿਸਕਾ ਕੀ ਸਭ ਪਰਵਾਨ, ਗੁਰਪ੍ਰਸਾਦ ਨਾਨਕ ਕਿਉ ਜਾਣ। ਜੋ ਜਾਣੇ ਤੇ ਸਦਾ ਸੁਖੋਏ, ਆਪ ਮਿਲਾਇ ਲੈ ਪ੍ਰਭ ਸੋਏ। ਉਹ ਧਨਵੰਤ ਕੁਲਵੰਤ ਪਤਵੰਤ, ਜੀਵਨ ਮੁਖ ਜਿਸ ਰਿਤੈ ਭਗਵੰਤ। ਧਨ ਧਨ ਧਨ ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਰਾਇਆ। ਜਨ ਆਵਨ ਕਾਇ ਹੈ ਸੁਆਉ, ਜਨ ਕੈ ਸੰਚਿਤ ਆਵੈ ਨਾਉ। ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕਉ।

ਸਨ ਸ੍ਰੇਸ਼ਟ ਉੱਤਮ ਇਸ਼ਨਾਨ ਚਾਰ ਪਦਾਰਥ ਕਮਲ ਪ੍ਰਗਾ ਸਭ ਕੈ ਮਦ ਸਗਲ ਤੇ ਉਦਾ ਸੁੰਦਰ ਚਤੁਰ ਤਤ ਕਾ ਬੇਤਾ ਸਮ ਦਰਸੀ ਏਕ ਦ੍ਰਿਸ਼ਟੇਤਾ ਏ ਫਲ ਤਿਸ ਜਨ ਕੈ ਮੁਖ ਭਨੇ ਗੁਰੂ ਨਾਨਕ ਨਾਮ ਬਚਨ ਮਨ ਸੁਨੇ।

ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲੈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੈ ਸਭ ਦੁਖ ਜਾਏ ਤੇਗ ਬਹਾਦੁਰ ਸਿਮਰੈ ਘਰ ਨੋ ਨਿਧ ਆਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤੀਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖਿਆ ਨਿੱਠ ਕੀਤਾ ਤਿਨਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤੇ ਆਵੇ ਚਿੱਤੇ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ ਦੇਵ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਵਾਲੇ ਬੋਲੋ ਜੀ ਆਪ ਜੀ ਕੇ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹੋ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਗੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦੇ ਰਾਖੇ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਹਾਈ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਨੂੰ ਪੰਥ ਤੋਂ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲਦਾ ਦਾਨ ਖਾਲਸਾ ਜੀ ਨੂੰ ਬਖਸ਼ਿਸ਼ ਕਰੋ ਹੇ ਨਿਮਾਣਿਆਂ ਦੇ ਮਾਨ ਸਤਿਗੁਰੂ ਨਿਤਾਣਿਆਂ ਦੇ ਤਾਨ ਸਤਿਗੁਰੂ ਨਿਓਟਿਆਂ ਦੇ ਓਟ ਗੁਰੂ ਗਰੀਬ ਨਿਵਾਜ ਸਾਹਿਬ ਸਤਿਗੁਰੂ ਧੰਨ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਸਤਿਗੁਰੂ ਜੀ ਆਪ ਜੀ ਨੇ ਅਪਾਰ ਬਖਸ਼ਿਸ਼ ਰਹਿਮਤ ਕੀਤੀ ਅੰਮ੍ਰਿਤ ਵੇਲੇ ਪਾਵਨ ਪਵਿੱਤਰ ਤਖਤਾਂ ਤੇ ਪ੍ਰਕਾਸ਼ਮਾਨ ਹੋ ਕਰਕੇ ਦਰ ਆਈ ਸਮੂਹ ਸੰਗਤ ਨੂੰ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ ਨਦਰੋ ਨਦਰੀ ਨਿਹਾਲ ਕੀਤਾ ਆਪ ਜੀ ਕਾ ਕੋਟਾਨ ਕੋਟ ਸ਼ੁਕਰ ਹੈ ਗਰੀਬ ਨਿਵਾਜ ਆਪ ਜੀ ਦੀ ਕਿਰਪਾ ਸਦਕਾ ਪਾਵਨ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਸੁੰਦਰ ਦੀਵਾਨ ਸਜੇ ਸਜੇ ਦੀਵਾਨਾਂ ਅੰਦਰ ਆਪ ਜੀ ਕੀ ਅੰਮ੍ਰਿਤਮਈ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਕੇ ਪਾਠ ਨਿਤ ਨੇਮ ਬਾਣੀਆਂ ਦੇ ਪਾਠ ਹੋਏ ਗਰੀਬ ਨਿਵਾਜ ਆਪ ਜੀ ਕੀ ਅਗਾਧ ਬੋਧ ਬਾਣੀ ਪੜ੍ਹਦਿਆਂ ਆਪ ਜੀ ਕੇ ਦੱਸ ਰਿਆਂ ਪਾਸੋਂ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਆਪ ਜੀ ਨੇ ਮੁਆਫ਼ੀ ਬਖਸ਼ ਦੇਣੀ ਅੱਗੇ ਤੋਂ ਸਾਵਧਾਨਤਾ ਬਖਸ਼ਿਸ਼ ਕਰਨੀ ਰਹਿਮਤ ਕਰਨੀ ਸਿਰ ਤੇ ਮਿਹਰ ਪ੍ਰਿਆਤ ਰੱਖ ਕੇ ਬਾਣੀ ਸ਼ੁੱਧ ਅਤੇ ਸਪਸ਼ਟ ਪੜ੍ਹਨ ਸੁਰਨ ਅਤੇ ਵਿਚਾਰਨ ਦੀ ਦਾਤ ਪ੍ਰਦਾਨ ਕਰਨੀ ਸਤਿਗੁਰੂ ਜੀ ਬੇਅੰਤ ਸੰਗਤਾਂ ਨੇ ਅੰਮ੍ਰਿਤ ਵੇਲੇ ਆਪ ਜੀ ਕੇ ਪਾਵਨ ਦਰ ਘਰ ਦੀਆਂ ਹਾਜ਼ਰੀਆਂ ਭਰੀਆਂ ਭੇਟਾਵਾਂ ਅਰਪਣ ਕੀਤੀਆਂ ਸਮੂਹ ਸੰਗਤ ਦੀਆਂ ਹਾਜ਼ਰੀਆਂ ਭੇਟਾਵਾਂ ਦਰਪਣਵਾਨ ਕਰਨੀਆਂ ਦਰੋਂ ਘਰੋਂ ਨਾਮਦਾਨ ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਣਾ ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ ਘਰਾਂ ਵਿੱਚ ਸੁੱਖ ਵਰਤਾਉਣੀ ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਗੁਰਸਿੱਖੀ ਦੀ ਦਾਤ ਵਿਦਿਆ ਦੀ ਦਾਤ ਬਖਸ਼ਿਸ਼ ਕਰਕੇ ਨਿਵਾਜਣਾ ਰਹਿਮਤਾਂ ਕਰਨੀਆਂ ਬੇਅੰਤ ਸੰਗਤਾਂ ਨੇ ਮੀਡੀਏ ਦੇ ਮਾਧਿਅਮ ਰਾਹੀਂ ਹਾਜ਼ਰੀਆਂ ਲਵਾਈਆਂ ਸੇਵਾਵਾਂ ਭੇਜੀਆਂ ਗੁਰਮਤ ਅਨੁਸਾਰ ਸਭਨਾਂ ਦੀਆਂ ਮਨੋਕਾਮਨਾ ਮਨੋਭਾਵਨਾ ਸੰਪੂਰਨ ਕਰਨੀਆਂ ਤਨ ਮਨ ਧਨ ਦੇ ਨਾਲ ਕੀਤੀਆਂ ਸੇਵਾਵਾਂ ਥਾਂ ਪਾਉਣੀਆਂ ਗਰੀਬ ਨਿਵਾਜ ਆਪਣੇ ਟਹਿਲੀਆਂ ਸੇਵਾਦਾਰਾਂ ਦੇ ਸਿਰ ਤੇ ਮਿਹਰ ਪ੍ਰਿਆਤ ਰੱਖਣਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾਉਣਾ ਭਾਵਨਾ ਪ੍ਰੀਤ ਸਹਿਤ ਆਪਣੇ ਦਰ ਘਰ ਦੀ ਸੇਵਾ ਦੇ ਯੋਗ ਬਣਾਈ ਰੱਖਣਾ ਸਤਿਗੁਰੂ ਜੀ ਰਹਿਮਤ ਕਰਨੀ ਆਪ ਜੀ ਦੀ ਕਿਰਪਾ ਸਦਕਾ ਚਾਰ ਪੈ ਰਹਿਣ ਸੁਖ ਭਾਣੇ ਅੰਦਰ ਬਤੀਤ ਹੋਈ ਹੈ ਦਿਨ ਚੜਿਆ ਆਪਣੇ ਭਾਣੇ ਅੰਦਰ ਆਨੰਦਮਈ ਬਤੀਤ ਕਰਵਾਉਣਾ ਸਤਿਗੁਰੂ ਜੀ ਇਸ ਵਕਤ
ਦੀਵਾਨਾਂ ਦੀ ਸੰਪੂਰਨਤਾ ਨੂੰ ਮੁੱਖ ਰੱਖਦਿਆਂ ਆਪ ਜੀ ਕਿ ਹਜ਼ੂਰ ਪੰਚਾਮ੍ਰਿਤ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਜੀ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ, ਕਿਰਪਾ ਕਰੋ, ਦਰ ਆਈ ਸਮੂਹ ਸੰਗਤ ਦੀ ਗਰੀਬ ਨਿਵਾਜੀ ਕਰਦੇ ਹੋਏ ਪਾਵਨ ਪਵਿੱਤਰ ਹੁਕਮ ਬਖਸ਼ੋ ਜੀ, ਹੁਕਮ ਤੇ ਚੱਲਣ ਦੀ ਮੱਤ ਬੁੱਧ ਪ੍ਰਦਾਨ ਕਰੋ, ਪਾਵਨ ਹਜ਼ੂਰੀ ਅੰਦਰ ਅਗਲੇ ਦੀਵਾਨ ਸਜਾਉਣ ਦੀ ਆਗਿਆ ਹੋਵੇ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਕਾ ਨਾਮ ਚੇਤਾ ਵੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

ਧਨ ਸੋ ਵੇਲਾ ਘੜੀ ਧਨ ਧਨ ਮੂਰਤ ਪਲ ਸਾਰ ਧਨ ਸੋ ਦਿਨਸ ਸੰਜੋਗੜਾ

0: ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਹਿਬ ਸੰਗਤ ਜੀ, ਆਪ ਜੀ ਵਡਭਾਗੀ ਹੋ ਜੋ ਅੰਮ੍ਰਿਤ ਵੇਲੇ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਪ੍ਰੇਮ ਸਹਿਤ ਨੇਮ ਸਹਿਤ ਭਰ ਰਹੇ ਹੋ। ਗੁਰੂ ਕਿਰਪਾ ਕਰੇ ਦੀਵਾਨਾਂ ਦੀ ਸੰਪੂਰਨਤਾ ਅਤੇ ਸਤਿਗੁਰਾਂ ਨੇ ਅੱਜ ਦੇ ਰੱਬੀ ਸ੍ਰੀ ਮੁੱਖ ਵਾਕ ਬਖਸ਼ਿਸ਼ ਕੀਤੇ ਹਨ ਜੋ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਦਾਤਾਰ ਜੀ ਦੀ ਅੰਮ੍ਰਿਤ ਰਸਨਾ ਤੋਂ ਉਚਾਰਨ ਕੀਤੇ ਗਏ ਹਨ। ਸਤਿਗੁਰੂ ਜੀ ਨੇ ਪਾਵਨ ਸ਼ਬਦਾਂ ਅੰਦਰ ਇਹ ਰਹਿਮਤ ਕਿਰਪਾਲਤਾ ਕੀਤੀ ਹੈ ਕਿ ਇਹ ਅਕਾਲ ਪੁਰਖ ਵਾਹਿਗੁਰੂ ਉਹਨਾਂ ਗੁਰਮੁਖਾਂ ਦੀ ਚਰਨ ਧੂੜ ਦੇ ਜਿਨ੍ਹਾਂ ਦੀ ਸੰਗਤ ਕੀਤੀਆਂ, ਜਿਨ੍ਹਾਂ ਦੇ ਚਰਨਾਂ ਵਿੱਚ ਬੈਠਿਆਂ ਤੇਰਾ ਨਾਮ ਚਿੱਤਾ ਆਵੇ, ਮੈਂ ਉਹਨਾਂ ਦੀ ਚਰਨ ਧੂੜ ਬਾਂਛਦਾ ਹਾਂ। ਇਹ ਅਰਦਾਸ ਇਹ ਬੇਨਤੀ ਹੈ। ਸਤਿਗੁਰੂ ਜੀ ਕਿਰਪਾ ਕਰਨ। ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ 15 ਜੂਨ ਨੂੰ ਦਿਨ ਸੋਮਵਾਰ ਅਸਾੜ੍ਹ ਦੀ ਸੰਗਰਾਂਦ ਹੈ, ਆਪ ਜੀਆਂ ਨੇ ਹਾਜ਼ਰੀਆਂ ਭਰਨੀਆਂ। 18 ਜੂਨ ਨੂੰ ਸਾਹਿਬ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਸ਼ਹੀਦਾਂ ਦੇ ਸਰਦਾਰ ਸਤਿਗੁਰੂ ਦਤਾਰ ਪਿਤਾ ਮਹਾਰਾਜ ਜੀ ਦਾ ਪਾਵਨ ਸ਼ਹਾਦਤ ਦਿਵਸ ਹੈ। ਸੋ ਆਪ ਜੀਆਂ ਨੇ ਉਸ ਦਿਨ ਵੀ ਵੱਧ ਚੜ੍ਹ ਕੇ ਹਾਜ਼ਰੀਆਂ ਭਰਨੀਆਂ, ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦਤਾਰ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ। ਸਮੂਹ ਸੰਗਤ ਦਾ ਬਹੁਤ ਬਹੁਤ ਧੰਨਵਾਦ। ਆਓ, ਆਸਾ ਕੀ ਵਾਰ ਦੇ ਕੀਰਤਨ ਦਾ ਸਮਾਂ ਹੋਇਆ ਹੈ। ਭਾਈ ਸਾਹਿਬ ਭਾਈ ਹਰਪ੍ਰੀਤ ਸਿੰਘ ਜੀ ਤਿੰਨਾਂ ਦਾ ਜਥਾ ਆਪ ਜੀ ਨੂੰ ਗੁਰਬਾਣੀ ਕੀਰਤਨ ਦੇ ਨਾਲ ਜੁੜ ਰਿਹਾ ਜੀ। ਭੁੱਲਾਂ ਚੁੱਕਾਂ ਦੀ ਖਿਮਾ। ਸਮੂਹ ਸੰਗਤ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।

ਓੜੀ ਬਿਨ ਸਤਿਗੁਰੂ ਕਿਨੇ ਨਾ ਪਾਇਓ, ਬਿਨ ਸਤਿਗੁਰੂ ਕਿਨੇ ਨਾ ਪਾਇਆ। ਸਤਿਗੁਰ ਵਿੱਚ ਆਪ ਰੱਖਿਓ ਓਨਕਾਰ ਪ੍ਰਗਟਿਆ ਸੁਣਾਇਆ। ਸਤਿਗੁਰ ਮਿਲਿਆ ਸਦਾ ਮੁਕਤ ਹੈ ਜਿਨ ਵਿੱਚੋਂ ਮੋਹ ਚੁਕਾਇਆ।

ਸਤਿਗੁਰ ਵੱਡਾ ਕਰ ਸਾਹ ਲਾਹੀਐ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮੇਲੇ ਧਨਦਰੀ ਆਈਆਂ ਜਾਤ ਸੁਭਾਣਾ ਤਾਂ ਮਨ ਵਸਾਈਆਂ ਕਰ ਹੁਕਮ ਮਸਤਕ ਹੱਥ ਧਰ ਵਿੱਚ ਹੁਮਾਰ ਕੱਢੀਆਂ ਬੁਰਿਆਈਆਂ ਸਹਿ ਤੁਠੈ ਨਾਉ ਨਿਧ ਪਾਈਆਂ ਸਹਿ ਤੁਠੈ ਨਾਉ ਨਿਧ ਪਾਈਆਂ।

ਮਹਾਰਾਜ ਕਿਰਪਾ ਕਰਨ ਬੇਅਨ ਸੰਗਤਾਂ ਨੇ ਅੰਮ੍ਰਿਤ ਵੇਲੇ ਤੋਂ ਹਾਜ਼ਰੀਆਂ ਭਰੀਆਂ ਪਿਟਾਵਾਂ ਅਰਪਣ ਕੀਤੀਆਂ ਸਤਿਗੁਰੂ ਜੀ ਸਭਨਾਂ ਦੀਆਂ ਹਾਜ਼ਰੀਆਂ ਸਭਨਾਂ ਨੂੰ ਪਿਟਾਵਾਂ ਦਾ ਤੇ ਪ੍ਰਵਾਨ ਕਰਨ ਦੀ ਆਹੋ ਸਮਾਂ ਹੋਇਆ ਹੈ। ਕਥਨ ਦਾ ਭਾਈ ਸਕੱਤਰ ਸਿੰਘ ਜੀ ਉਹਨਾਂ ਪਾਸੋਂ ਜੋ ਅੰਮ੍ਰਿਤ ਵੇਲੇ ਮਹਾਰਾਜ ਨੇ ਪਾਵਨ ਹੁਕਮਾਂ ਬਖਸ਼ ਕੀਤਾ ਸੀ ਉਹਦੀ ਕਥਾ ਵਿਚਾਰ ਸਰਵਣ ਕਰਦੇ ਹਾਂ। ਦਸ ਰਿਹਾ ਪਾਸੋਂ ਹੋਈਆਂ ਭੁੱਲਾਂ ਦੀ ਖੀਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜਿਉਂ ਬੁਲਾਵਾ ਤਿਉ ਨਾਨਕ ਦਾਸ ਬੋਲੇ ਵਾਹਿਗੁਰੂ ਜੀ।

सिमरत सब मल खोई, अब नासी जीअन को दाता। सिमरत सब मल खोई, गुण निदान भगतन को बरतन, बिरला पावे कोई। मेरे मन जप गुर गोपाल प्रभ सोई, जाकी शरण पया सुख पाई है, बड़ दुख न होई रहा। वड भागी साध संग प्राप्त, तिन भेटत दुर्मत खोई। तिन की तूर नानक दास बांछै, जिन हर नाम हृदय परोई। वड भागी साध संग प्राप्त, तिन भेटत दुर्मत खोई। तिन की तूर नानक दास बांछै, जिन हर नाम हृदय परोई। परम सन्मान योग धन धन सतगुरु गरीब नवाज गुरु ग्रंथ साहिब महाराज जी की पावन गोदी सुभाए मान अते नेट राही गुरु घर नाल जुड़ी हुई गुरु सवारी साध संगत जीओ, करो रसना पवित्र, आखो वाहे गुरु जी का खालसा वाहे गुरु जी की फतेह। गुरु पातशाह जी ने रहमत बख्शिश कीती है, उद्यम बख्शा है, समत बख्शी है, शहनशाह जी की पावन हजूरी तक पहुंच करके अमृत वेले दे सजे हुए दीवाना विचों तुरकी बाणी ते बाबाणियां कहानियां सरवण करन दा सुभाग मालक ने बख्शिश कीता है, कोटान कोट धन्नवाद है। गुरु के कीतरी बड़े प्यार दे नाल आसा जी दी वार दा कीर्तन आप जी नूं सरवण करवा रहे सन। उपरंत रोजाना की तरह सतगुरु सच्चे पातशाह जी वालों जो अमृत वेले प्रकाश भी होने लग्या, पहला संदेश पहला हुक्म सिख कौम के नाम जारी किया जाता है, उसकी विचार की जाती है। अज का यह पावन शब्द सतगुरु सच्चे पातशाह महाराज जी के अंग 617 ਅਤੇ 18 ਤੇ ਸਭਾਇਮਾਨ ਹੈ। ਸੋਠ ਰਾਗ ਦਾ ਇਹ ਸ਼ਬਦ ਘਰ ਤੀਜਾ ਘਰ ਦੂਜਾ ਵਿੱਚ ਗਾਉਣ ਦੀ ਹਦਾਇਤ ਦੁਪਦੇ ਦੀ ਕਿਸਮ ਹੈ। ਦੋ ਪਦਿਆਂ ਵਾਲਾ ਸ਼ਬਦ ਹੈ, ਤੀਜਾ ਪਦ ਰਹਾਉ ਦਾ ਹੈ। ਰਹਾਉ ਵਿੱਚ ਸ਼ਬਦ ਦਾ ਕੇਂਦਰੀ ਭਾਵ ਹੁੰਦਾ ਹੈ। इस समुचे शब्द विच उस वड्डे कियां वड्याइयां दे नाल नाल उहदे नाल जुड़ना किवें है, गुरु की लोड़ किवें पैंदी है,
ਨਿਰੰਕਾਰ ਦੀ ਪ੍ਰਾਪਤੀ ਕਿਵੇਂ ਕਰਨੀ ਹੈ ਤੇ ਉਹਦੀ ਪ੍ਰਾਪਤੀ ਦੇ ਨਾਲ ਕੀ ਹੁੰਦਾ ਹੈ ਤੇ ਜਿਹੜੇ ਪ੍ਰਾਪਤ ਕਰ ਲੈਂਦੇ ਨੇ ਜਿਹੜੇ ਉਸ ਰੁਤਬੇ ਤੇ ਪਹੁੰਚ ਜਾਂਦੇ ਨੇ ਉਹਨਾਂ ਦੀ ਚਰਨ ਧੂੜ ਉਹਨਾਂ ਦਾ ਸੰਗ ਕਿੰਨਾ ਪਵਿੱਤਰ ਹੋ ਜਾਂਦਾ ਹੈ ਇਹ ਅੱਜ ਦੇ ਇਸ ਪਾਵਨ ਹੁਕਮਨਾਮੇ ਵਿੱਚ ਗੁਰੂ ਸਾਹਿਬਾਨ ਨੇ ਸਾਨੂੰ ਸਮਝਾਉਣ ਦਾ ਯਤਨ ਕੀਤਾ ਹੈ। ਸ਼ਹਿਨਸ਼ਾਹ ਰਹਿਮਤ ਵਰਤਾਉਂਦੇ ਨੇ ਜੀਵਨ ਜਿਹੜਾ ਸਾਡਾ ਉਹ ਤਿੰਨ ਤਰ੍ਹਾਂ ਤਿੰਨ ਪੱਧਰਾਂ ਤੇ ਜੀਵਿਆ ਜਾਂਦਾ ਹੈ। ਪਹਿਲਾ ਪੱਧਰ ਹੈ ਸਰੀਰਕ ਪੱਧਰ ਤੇ ਜਿਉਣਾ। ਨਿਰੰਕਾਰ ਵੱਲੋਂ ਇਹ ਤੋਹਫਾ ਮਿਲਿਆ ਹੈ ਮਨੁੱਖਾ ਦੇਹੀ ਦਾ, ਬਿਨਾਂ ਸਾਡੇ ਮੰਗਣ ਦੇ ਸਾਡੇ ਯਤਨਾਂ ਦੇ ਉਹ ਤੁੱਠਾ ਹੈ। ਉਸਨੇ ਸਾਨੂੰ ਇਨਸਾਨੀ ਦੇਹ ਬਖਸ਼ ਦਿੱਤੀ ਹੈ ਤੇ ਇਸ ਦੇਹੀ ਨੂੰ ਪਾਲਣਾ, ਸਰੀਰਕ ਤੱਕ ਜਿਉਣਾ ਤੇ ਸਰੀਰ ਤੋਂ ਅੱਗੇ ਕੁਝ ਨਾ ਕਰਨਾ, ਖਾ ਲਿਆ, ਪੀ ਲਿਆ, ਸੌ ਲਿਆ, ਇਹਨੂੰ ਕਹਿੰਦੇ ਸਰੀਰਕ ਪੱਧਰ ਤੇ ਜਿਉਣਾ। ਜਿੰਨੇ ਜਾਨਵਰ ਨੇ ਉਹ ਇੱਥੇ ਤੀਕ ਜਿਉਂਦੇ ਨੇ, ਬਾਲ ਬੱਚੇ ਤੀਕ, ਬਾਲ ਬੱਚਾ ਪੈਦਾ ਉਹ ਵੀ ਕਰਦੇ ਨੇ, ਉਹਨਾਂ ਨੂੰ ਸੰਭਾਲਣ ਦਾ ਯਤਨ ਵੀ ਥੋੜ੍ਹਾ ਬਹੁਤਾ ਕਰਦੇ ਨੇ, ਜਿੰਨੀ ਕੁ ਮਾਲਕ ਨੇ ਉਹਨਾਂ ਦੇ ਜਿੰਮੇ ਲਾਈ ਹੈ। ਤੇ ਸਰੀਰ ਤੋਂ ਅੱਗੇ ਆ ਜਾਂਦਾ ਹੈ ਮਾਨਸਿਕ ਪੱਧਰ। ਮਾਨਸਿਕ ਪੱਧਰ ਤੇ ਜਿਉਣਾ, ਬੰਦੇ ਨੇ ਕੁਝ ਕਮਾ ਕਰ ਲਈ ਹੈ, ਬਾਲ ਬੱਚਾ ਮਾਲਕ ਦੀ ਰਹਿਮਤ ਨਾਲ ਸੈਟਲ ਬੈਟਲ ਹੋ ਗਿਆ ਹੈ ਤੇ ਹੁਣ ਉਹ ਮੰਦਾ ਚਾਹੁੰਦਾ ਵੀ ਮਨ ਕਰਕੇ ਵੀ ਜੂਵਾਂ ਕੋਈ ਸੰਸਾਰ ਦੇ ਰੰਗ ਤਮਾਸ਼ੇ ਮਾਨਣਾ ਯਤਨ ਕਰਾਂ। ਲੇਕਿਨ ਜਿਹੜਾ ਸਰੀਰ ਤੇ ਪੱਧਰ ਤੇ ਜੀਵ ਰਿਹਾ ਉਹਨੂੰ ਜਾਪਦਾ ਵੀ ਜਿਹੜਾ ਮਨ ਪੱਧਰ ਤੇ ਜੀਵ ਰਿਹਾ ਇਹ ਬੇਵਕੂਫ ਹੈ, ਗਲਤੀ ਕਰਦਾ। ਮੈਂ ਅੱਗੇ ਵੀ ਸ਼ਾਇਦ ਇਸ਼ਾਰਾ ਕੀਤਾ ਸੀ, ਇੱਕ ਦਿਨ ਇੱਕ ਵਿਅਕਤੀ ਸ਼ਹਿਰ ਵਿੱਚ ਹੋ ਰਿਹਾ ਕਿਸੇ ਨਾਟਕ ਚੇਟਕ ਕਿਸੇ ਫਿਲਮ ਨੂੰ ਵੇਖਣ ਚਲਾ ਜਾਂਦਾ ਕਿਸੇ ਤੱਟ ਤੇ, ਦਰਿਆ ਦੇ ਕੰਢੇ ਤੇ, ਕਿਸੇ ਸਮੁੰਦਰ ਦੀ ਬੀਚ ਤੇ ਘੁੰਮਦਾ ਹੈ, ਕੁਦਰਤ ਦਾ ਆਨੰਦ ਮਾਣਦਾ ਹੈ। ਤੇ ਸਰੀਰਕ ਪੱਧਰ ਤੇ ਜਿਉਣ ਵਾਲਾ ਵਿਅਕਤੀ ਜਿਹੜਾ ਦਿਨ ਰਾਤ ਕੰਮ ਹੀ ਕਰੀ ਜਾਂਦਾ ਉਹਨੂੰ ਮੂਰਖ ਸਮਝੇਗਾ, ਉਹ ਆਪਣੇ ਨਾਲ ਤੁਲਨਾ ਕਰੇਗਾ ਸਰੀਰਕ ਪੱਧਰ ਤੇ ਜਿਉਣ ਵਾਲਾ ਕਿ ਮੈਂ ਗਿਆ, ਮੈਂ$250 ਕਮਾ ਲਿਆ, ਇਹ ਗਿਆ ਤੇ $250 ਖਰਚ ਕਰਕੇ ਆ ਗਿਆ, ਕੌਣ ਸਿਆਣਾ ਕਹੇਗਾ। ਪਰ ਅਵਸਥਾ ਇਹ ਵੀ ਜ਼ਰੂਰੀ ਹੈ, ਜੇ ਮਾਲਕ ਨੇ ਸਮਰੱਥ ਕਰ ਦਿੱਤਾ ਹੈ ਨਾ, ਮਾਨਸਿਕ ਤੌਰ ਤੇ ਜਿਉਣਾ ਵੀ ਜ਼ਰੂਰੀ ਹੈ। ਤੇ ਤੀਜਾ ਪੱਧਰ ਹੈ ਜਿਉਣ ਦਾ ਆਤਮਕ ਪੱਧਰ ਤੇ ਜਿਉਣਾ, ਜ਼ਮੀਰ ਨੂੰ ਜਿਉਂਦਿਆਂ ਰੱਖਣਾ, ਆਪਣੇ ਆਪ ਦੀ ਸਟੱਡੀ ਕਰ ਲੈਣੀ, ਆਪਣੇ ਆਪ ਦੀ ਖੋਜ ਕਰ ਲੈਣੀ, ਕਿਵੇਂ ਪੈਦਾ ਕੀਤਾ ਹੈ, ਕਿਉਂ ਪੈਦਾ ਕੀਤਾ ਹੈ, ਸਾਡਾ ਸੰਸਾਰ ਨੂੰ ਪੈਦਾ ਹੋਣ ਤੋਂ ਬਾਅਦ ਫਾਇਦਾ ਕੀ ਹੋਇਆ, ਕਿਸੇ ਤੇ ਦਾਨ ਕਰ ਦੇਣਾ, ਕਿਸੇ ਤੇ ਪੁੰਨ ਕਰ ਦੇਣਾ, ਕਿਸੇ ਦੀ ਸੇਵਾ ਕਰ ਦੇਣੀ, ਇਹ ਹੈ ਅਗਲਾ ਪੱਧਰ। ਇਸ ਪੱਧਰ ਤੇ ਕੋਈ ਵਿਰਲਾ ਪਹੁੰਚਦਾ ਹੈ। ਗੁਰੂ ਦਾ ਜਿੰਨਾ ਯਤਨ ਹੈ ਨਾ, ਇਸੇ ਪੱਧਰ ਤੱਕ ਇਨਸਾਨ ਨੂੰ ਲੈ ਕੇ ਜਾਣ ਵਾਲਾ ਹੈ ਕਿ ਸਰੀਰ ਦੇ ਨਾਲ ਨਾਲ ਮਾਨਸਿਕ ਤੇ ਮਾਨਸਿਕ ਦੇ ਨਾਲ ਨਾਲ ਆਤਮਕ ਤੌਰ ਤੇ ਜਿਉਂਦਿਆਂ ਜਿਉਂਦਿਆਂ ਉਸ ਅਵਸਥਾ ਦੇ ਮਾਲਕ ਬਣਨਾ ਹੈ ਜਿਹਦੇ ਵਿੱਚ ਕੇਵਲ ਆਨੰਦ ਹੀ ਆਨੰਦ ਹੈ, ਭਲਾ ਹੀ ਭਲਾ ਹੈ, ਜਿਹਦੇ ਵਿੱਚ ਸੇਵਾ ਹੀ ਸੇਵਾ, ਜਿਹਦੇ ਵਿੱਚ ਖੇੜਾ ਹੀ ਖੇੜਾ, ਜਿਹ 'ਚ ਕੋਈ ਝੋਰਾ ਨਹੀਂ, ਕੋਈ ਦੁੱਖ ਨਹੀਂ। ਵੈਸੇ ਮਨੁੱਖ ਦੀ ਫਿਤਰਤ ਹੈ, ਚਾਹੁੰਦਾ ਤਾਂ ਹੈਗਾ ਸੁੱਖ ਪ੍ਰਾਪਤ ਹੋਵੇ, ਪਰ ਸੁੱਖ ਦੀ ਪ੍ਰਾਪਤੀ ਲਈ ਜਿੰਨਾ ਇਹ ਦੁੱਖ ਪਾਉਂਦਾ ਹੈ। ਸੁੱਖ ਚਾਹੀਦਾ ਹੈ, ਧੀਆਂ ਪੁੱਤਰ ਚਾਹੀਦੇ ਨੇ, ਉਹਨੂੰ ਪਾਲਣ ਲਈ ਪੈਸਾ ਚਾਹੀਦਾ ਹੈ, ਮਕਾਨ ਚਾਹੀਦੇ ਨੇ, ਗੱਡੀਆਂ ਚਾਹੀ, ਜ਼ਰੂਰੀ ਹੈ, ਇਹ ਸਹੂਲਤਾਂ ਨੇ। ਪਰ ਸੱਚੇ ਪਾਤਸ਼ਾਹ ਬੜਾ ਪਿਆਰਾ ਬਚਨ ਹੈ, ਸੁੱਖ ਪਾਉਣ ਲਈ ਬੰਦਾ ਦੁੱਖ ਭੋਗਦਾ ਹੈ,
ਜਿਨ ਜਿਨੇ ਦੀ ਸੇਵਾ ਕਰਨ ਵਿੱਚ ਤਿਆਰ ਹੋ ਜਾਂਦਾ, ਮਥਾਜੀ ਲਈ ਤਿਆਰ ਹੋ ਜਾਂਦਾ, ਦੁੱਖ ਕੇ ਹੇਤ ਸੁਖ ਕੇ ਹੇਤ ਬਹੁਤ ਦੁੱਖ ਪਾਵਤ ਸੇਵ ਕਰਤ ਜਨ ਜਨ ਕੀ। ਜਣੇ ਸਾਡੇ ਦੀ ਮਥਾਜੀ ਕਰਨ ਦੇ ਪੱਧਰ ਤੇ ਪਹੁੰਚ ਜਾਂਦਾ, ਜਿਨ੍ਹਾਂ ਦੀ ਆਤਮਕ ਅਵਸਥਾ ਉੱਚੀ ਹੋ ਜਾਂਦੀ ਹੈ, ਜਿੱਥੇ ਰਹਿਮਤ ਹੋ ਜਾਂਦੀ, ਉਹਨਾਂ ਦੀ ਸੋਚਣੀ ਦਾ ਬੜਾ ਫਰਕ ਪੈ ਜਾਂਦਾ। ਭਾਈ ਵੀਰ ਸਿੰਘ ਹੋਰਾਂ ਨੇ ਨਾ ਇੱਕ ਬੜਾ ਪਿਆਰਾ ਪ੍ਰਸੰਗ ਦਿੱਤਾ ਹੈ, ਹੁਣ ਪੜ੍ਹਨ ਦਾ ਮੌਕਾ ਸਾਡੇ ਕੋਲ ਘੱਟ ਗਿਆ ਹੈ। ਗੁਰੂ ਕਿਰਪਾ ਕਰੇ, ਦਾਨੇ ਪੁਰਸ਼ਾਂ ਦੀਆਂ ਲਿਖੀਆਂ ਹੋਈਆਂ ਪੁਸਤਕਾਂ ਨੂੰ ਪੜ੍ਹ ਕੇ ਕੁਝ ਸਿੱਖਣ ਦੀ ਜਾਲ ਸਿੱਖੀਏ। ਉਹਨਾਂ ਪਿੱਛੇ ਮਕਸਦ ਹੀ ਸਾਡਾ, ਉਹਨਾਂ ਦਾ ਸਾਨੂੰ ਸਿਖਾਉਣਾ ਹੁੰਦਾ ਹੈ। ਆਤਮਕ ਅਵਸਥਾ ਤੇ ਪਹੁੰਚੇ ਹੋਏ ਵਿਅਕਤੀ ਨੂੰ ਸੰਸਾਰ ਦੀ ਚਿੰਤਾ ਹੁੰਦੀ ਹੈ, ਉਹਨੂੰ ਇਹ ਪਤਾ ਹੁੰਦਾ ਵੀ ਜੇ ਮੈਂ ਕੋਈ ਮਾੜਾ ਕਰਮ ਕੀਤਾ ਤੇ ਸਾਰੀ ਇਨਸਾਨੀਅਤ ਦੇ ਨਾਂ ਤੇ ਉਹ ਕਲੰਕ ਹੋਏਗਾ, ਕੱਲੇ ਮੇਰੇ ਆਖੇ ਨੇ। ਤੇ ਜੇ ਮੈਂ ਕੋਈ ਚੰਗਾ ਕਰਮ ਕੀਤਾ ਤੇ ਸਾਰੀ ਇਨਸਾਨੀਅਤ ਦੀ ਸੁਭਾ ਹੋਏਗੀ, ਕੁਦਰਤੀ ਬਾਤ ਹੈ। ਜਿਹੜੀ ਕੌਮ ਦੇ ਚਾਰ ਬੰਦੇ ਚੰਗਾ ਕੰਮ ਕਰਦੇ ਨੇ, ਉਹ ਸਮੁੱਚੀ ਕੌਮ ਦਾ ਭਲਾ, ਉਹਦੇ ਨਾਲ ਸਮੁੱਚੀ ਕੌਮ ਦਾ ਨਾਮ ਸਿਰ ਉੱਚਾ ਹੁੰਦਾ ਹੈ। ਤੇ ਜਿਹੜੇ ਬਾਣੇ ਵਿੱਚ ਜੇ ਕੋਈ ਬੁਰਾ ਕਰਮ ਕਰਦਾ ਤੇ ਜਿਹੜੀ ਕੌਮ ਦਾ ਬਾਣਾ ਪਾਇਆ, ਉਹ ਕੌਮ ਬਦਨਾਮ ਹੁੰਦੀ ਹੈ, ਸਾਰੇ ਤੇ ਕਲੰਕ ਲੱਗਦਾ। ਕਹਿਣ ਲੱਗੇ, ਇੱਕ ਸਰਦਾਰ ਗੁਰੂ ਕੇ ਰੰਗ ਵਿੱਚ ਰੰਗਿਆ ਹੋਇਆ ਪੁਰਾਤਨ ਜਮੇ ਵਿੱਚ ਘੋੜੀ ਤੇ ਜਾ ਰਿਹਾ, ਕਿਸੇ ਕੰਮ ਨੂੰ, ਕਿਸੇ ਧੰਦੇ ਨੂੰ, ਕਿਸੇ ਸ਼ਹਿਰ ਜਾ ਰਿਹਾ। ਉਦੋਂ ਸਾਧਨ ਘੋੜੀਆਂ ਸਨ, ਤੇ ਰਸਤੇ ਵਿੱਚ ਇੱਕ ਬਜ਼ੁਰਗ ਜਿਹਾ ਬਹੁਤ ਬਿਮਾਰ, ਆਪਣੇ ਆਪ ਨੂੰ ਜਿਹਨੇ ਸ਼ੋਅ ਕੀਤਾ ਹੈ ਠੱਗ, ਕਿਉਂਕਿ ਠੱਗਾਂ ਦੀ, ਠੱਗਣ ਦੀ ਆਪਣੀ ਬਿਰਤੀ ਹੁੰਦੀ ਹੈ। ਉਹ ਬੜੇ ਬੜੇ ਇਹੋ ਜਿਹੇ ਧੋਖੇ ਦਿੰਦੇ ਨੇ, ਇਹੋ ਜਿਹੇ ਢੰਗ ਨਾਲ ਆਪਣੀ ਗੱਲ ਨੂੰ ਪੇਸ਼ ਕਰਦੇ ਨੇ ਕਿ ਜਿਹੜਾ ਜਿਹਨੂੰ ਉਹਨਾਂ ਠੱਗਣਾ ਦਾ ਯਕੀਨ ਕਰ ਪੈਂਦਾ ਉਹਦੀ ਗੱਲ ਤੇ। ਚੋਰ, ਡਾਕੂ ਤੇ ਠੱਗ ਵਿੱਚੋਂ ਸਭ ਤੋਂ ਖਤਰਨਾਕ ਜਿਹੜਾ ਠੱਗ ਹੁੰਦਾ ਹੈ, ਪਤਾ ਵੀ ਨਹੀਂ ਲੱਗਣ ਦਾ, ਹੱਥੀਂ ਆਪਣਾ ਸਭ ਕੁਝ ਦੇ ਦੇਈਦਾ ਉਹਨੂੰ। ਤੇ ਕਹਿਣ ਲੱਗਾ ਸਰਦਾਰ ਜੀ, ਭਾਈ ਮੈਂ ਨਾ ਬੜਾ ਬਿਮਾਰ, ਅੱਗੇ ਹੱਥ ਜੋੜ ਕੇ ਖੜ ਗਿਆ, ਉਹਦਾ ਰਾਹ ਰੋਕ ਲਿਆ, ਤੇ ਬਿਮਾਰ ਜਿਹਾ ਬਣ ਕੇ, ਕਰੀਬੜਾ ਜਿਹਾ ਬਣ ਕੇ, ਤਰਲਾ ਜਿਹਾ ਲੈਣ ਲੱਗ ਪਿਆ। ਸਰਦਾਰ ਜੀ ਸ਼ਹਿਰ ਚੱਲੇ ਹੋ ਤੇ ਮੈਂ ਵੀ ਹਕੀਮ ਕੋ ਜਾਣਾ, ਮੈਂ ਵੀ ਵੈਦ ਕੋ ਦਵਾ ਲੈਣ ਜਾਣਾ, ਸਰੀਰ ਬਹੁਤ ਬੁਖਾਰ ਹੈ, ਮੈਨੂੰ ਕਈ ਦਿਨਾਂ ਤੋਂ ਕਮਜ਼ੋਰੀ ਹੋ ਗਈ ਹੈ, ਤੁਰਿਆ ਮੇਰੇ ਕੋਲ ਜਾਂਦਾ ਨਹੀਂ, ਸਾਧਨ ਕੋਈ ਲੱਭਦਾ ਨਹੀਂ, ਜੇ ਕਿਰਪਾ ਕਰ ਦਿਓ ਮੈਨੂੰ ਤੇ ਆਪਣੀ ਘੋੜੀ ਦੇ ਨਾਲ ਮੈਨੂੰ ਬਿਠਾ ਕੇ ਲੈ ਚਲੋ। ਹੁਣ ਰੱਬ ਦੇ ਰੰਗ ਵਿੱਚ ਰੰਗਿਆ ਹੋਇਆ ਵਿਅਕਤੀ ਕਿਵੇਂ ਮਨਾ ਕਰ ਸਕਦੇ? ਠੀਕ ਹੈ, ਲੋੜਵੰਦ ਹੈ, ਜ਼ਰੂਰਤ ਹੈ, ਤੇ ਮੇਰੇ ਮਗਰ ਵਹਿ ਵੀ ਜਾਏਗਾ ਤੇ ਕੀ ਹਰਜ ਹੈ, ਮੈਂ ਜਾਣਾ ਤੇ ਹੈ ਉੱਧਰ ਨੂੰ, ਆਮ ਹੀ ਇੱਦਾਂ ਹੋ ਜਾਂਦਾ। ਹੁਣ ਕਹਿਣ ਲੱਗਾ ਆ ਜਾ ਫਿਰ ਬਹਿ ਜਾ ਜਾਣਾ, ਤੇ ਕਹਿਣ ਲੱਗਾ ਨਹੀਂ ਸਰਦਾਰ ਜੀ, ਮੇਰੇ ਕੋਲ ਬਹਿ ਨਹੀਂ ਹੁੰਦਾ, ਉੱਤੇ ਇੰਨੇ ਜੁਗਾ ਮੈਂ ਕਿੱਥੋਂ ਤੇ ਆਪੇ ਚੜ ਜਾਵਾਂ। ਜੇ ਤੁਸੀਂ ਤੁੱਠੇ ਹੋ, ਜੇ ਤੁਹਾਡੇ ਤਰਸ ਮੇਰੇ ਤੇ ਆ ਗਿਆ, ਇੰਜ ਕਰੋ ਵੀ ਥੱਲੇ ਉੱਤਰ ਕੇ ਨਾ ਪਹਿਲਾਂ ਮੈਨੂੰ ਉੱਤੇ ਚੜਾ ਲਓ, ਮੇਰੀ ਕਮਜ਼ੋਰੀ ਮੈਨੂੰ ਉੱਤੇ ਚੜ੍ਹਨ ਦੀ ਜਿਹੜੀ ਹੈ ਉਹਦੇ ਯੋਗਤਾ ਨਹੀਂ ਹੈ ਮੇਰੇ ਕੋਲ। ਹੁਣ ਥੱਲੇ ਉੱਤਰਿਆ ਸਰਦਾਰ, ਉਸ ਠੱਗ ਨੂੰ ਜੋ ਬਿਮਾਰ ਬਣ ਕੇ ਠੱਗਣ ਦਾ ਯਤਨ ਕਰਨ ਲੱਗਾ ਹੈ, ਉਹਨੂੰ ਤਾਂ ਚਾਟ ਲਿਆ ਹੈ, ਤਾਂ ਥੱਲੇ ਉੱਤੇ ਘੋੜੇ ਤੇ ਸਵਾਰ ਕਰ ਦਿੱਤਾ ਹੈ, ਤੇ ਸਵਾਰ ਹੁੰਦੇ ਸਾਰ ਉਸ ਠੱਗ ਨੇ ਅੱਡੀ ਮਾਰੀ ਤੇ ਘੋੜੇ ਨੂੰ ਭਜਾ ਲਿਆ। ਹੁਣ ਸਰਦਾਰ ਥੱਲੇ ਰਹਿ ਗਿਆ। ਹੁਣ ਅਵਸਥਾ ਬਣੀ, ਸਰਦਾਰ ਨੇ ਸਮਝ ਲਿਆ ਵੀ ਮੈਂ ਠੱਗਿਆ, ਕਿ ਉਹਨੇ ਦੂਰੋਂ ਆਵਾਜ਼ ਦਿੱਤੀ ਵੀ ਐ ਘੋੜ ਸਵਾਰਾ ਹੈ ਬਿਮਾਰ, ਮੈਨੂੰ ਪਤਾ ਲੱਗ ਗਿਆ ਵੀ ਤੂੰ ਮੈਨੂੰ ਠੱਗ ਲਿਆ ਹੈ, ਤੇ ਇੰਜ ਕਰੀ ਵੀ ਤੂੰ ਮੇਰੀ ਇੱਕ ਗੱਲ ਸੁਣ ਜਾ। ਹੁਣ ਠੱਗ ਬੜਾ ਚੁਸਤ ਚਲਾਕ, ਬੜੇ ਅਗਾਂਹ ਦੀ ਗੱਲ ਹੁੰਦੇ, ਰੁਕ ਗਿਆ, ਕਹਿਣ ਲੱਗਾ ਵੀ ਘੋੜੀ ਤੇ ਬੈਠਾ ਕਿਹੜਾ ਮੈਨੂੰ ਇਹ ਵੀ ਆਣ ਕੇ ਫੜ ਲੈਣ ਲੱਗਾ ਦੂਰੋਂ, ਕਹਿੰਦਾ ਹਾਂ ਦੱਸ ਕੀ ਕਹਿਣਾ ਚਾਹੁੰਦਾ ਤੂੰ।
ਤੇ ਉਹ ਅੱਗਿਓ ਕਹਿੰਦਾ ਭਾਈ ਇੱਕ ਕੰਮ ਕਰੀ, ਠੀਕ ਹੈ ਤੂੰ ਮੈਨੂੰ ਠੱਗ ਲਿਆ, ਮੈਂ ਠੱਗਿਆ ਗਿਆ, ਮੈਂ ਤੇਰੀਆਂ ਗੱਲਾਂ ਵਿੱਚ ਆ ਗਿਆ, ਤੂੰ ਘੋੜੀ ਲੈਣਾ ਤੇਰਾ ਮਨ ਸੀ ਤੂੰ ਲੈ ਲਈ ਹੈ, ਤੂੰ ਚਲੇ ਜਾਣਾ ਠੀਕ ਹੈ। ਇੱਕ ਕੰਮ ਕਰੀ ਵੀ ਮੈਂ ਤੇ ਕਿਸੇ ਨੂੰ ਕੀ ਦੱਸਣਾ ਵੀ ਮੈਂ ਠੱਗਿਆ ਗਿਆ, ਤੂੰ ਕਿਸੇ ਨੂੰ ਇਹ ਨਾ ਦੱਸੀ ਕਿ ਕਿਵੇਂ ਠੱਗਿਆ ਇਹਨੇ ਤੂੰ ਮੈਨੂੰ, ਤੂੰ ਕਿਵੇਂ ਠੱਗਿਆ ਮੈਨੂੰ ਇਹ ਕਿਸੇ ਨੂੰ ਨਾ ਦੱਸੀ। ਕਹਿਣ ਲੱਗਾ ਇਹਦੇ ਨਾਲ ਫਰਕ ਕੀ ਪਏਗਾ, ਦੱਸਾਂ ਜਾਂ ਨਾ ਦੱਸਾਂ, ਮੈਂ ਕਾਹਨੂੰ ਦੱਸਣਾ। ਕਹਿੰਦਾ ਹੋ ਜਾਂਦਾ ਕਈ ਵਾਰੀ ਬੰਦਾ ਸ਼ੇਖੀ ਚ ਆਪਣੀ ਠੱਗਣ ਦੀ ਯੁਗਤੀ ਦੱਸਦਾ ਲੋਕਾਂ ਨੂੰ, ਇਵੇਂ ਇਵੇਂ ਕਰਕੇ ਫਲਾਣੇ ਨੂੰ ਮੈਂ ਮੂਰਖ ਬਣਾ ਲਿਆ, ਪਰ ਬਣਾਉਂਦੇ ਹਾਂ ਅਸੀਂ ਤੇ ਅਗਾਂਹ ਨਾ ਦੱਸੀ। ਕਹਿੰਦਾ ਕਿ ਉਹਦਾ ਮਤਲਬ ਕੀ ਹੈ ਨਾ ਦੱਸਣ ਦਾ? ਕਹਿਣ ਲੱਗਾ ਨਾ ਦੱਸਣ ਦਾ ਮਤਲਬ ਇਹ ਹੈ, ਅੱਜ ਤੂੰ ਬਿਮਾਰ ਬਣ ਕੇ ਤੇ ਮੇਰੇ ਕੋਲੋਂ ਘੋੜੀ ਠੱਗ ਲਈ ਹੈ, ਕੱਲ ਨੂੰ ਹੋ ਸਕਦਾ ਇਹ ਖਬਰ ਤੂੰ ਫੈਲਾ ਦੇਵੇ, ਲੋਕਾਂ ਤੱਕ ਪਹੁੰਚ ਜਾਵੇ ਵੀ ਏਦਾਂ ਵੀ ਠੱਗਿਆ ਜਾ ਸਕਦਾ, ਤੇ ਕੱਲ ਨੂੰ ਤੇਰੇ ਵਰਗਾ ਸੱਚੀ ਮੁੱਚੀ ਦਾ ਕੋਈ ਵਿਚਾਰਾ ਗਰੀਬ, ਕੋਈ ਗਰੀਬੜਾ, ਕੋਈ ਬਜ਼ੁਰਗ, ਕੋਈ ਬਿਮਾਰ ਵਾਕਈ ਉਹ ਸ਼ਹਿਰ ਨੂੰ ਜਾਣਾ ਚਾਹਵੇ, ਉਹਨੇ ਹੱਥ ਦੇਣਾ, ਕਿਸੇ ਨੇ ਹੱਥ ਉਹਦਾ ਲੈ ਕੇ ਉਹਨੂੰ ਸਵਾਰੀ ਨਹੀਂ ਦੇਣੀ, ਕਿਉਂਕਿ ਉਹ ਤੇਰੇ ਵਾਲੀ ਗੱਲ ਕਈ ਚੇਤੇ ਆਏ ਨਹੀਂ ਵੀ ਇੱਦਾਂ ਠੱਗਿਆ ਗਿਆ ਸੀ ਫਲਾਣਾ ਫਲਾਣਾ ਸਰਦਾਰ, ਇਸ ਲਈ ਕਿਸੇ ਨੂੰ ਕਹੀ ਨਾ। ਜੇ ਤੂੰ ਇਹ ਗੱਲ ਦੱਸਦੀ, ਪਤਾ ਨਹੀਂ ਕਿੰਨੇ ਲੋਕ ਜਿਹੜੇ ਨੇ ਉਹ ਇਸ ਤਰ੍ਹਾਂ ਮਰੀਜ਼ ਡਾਕਟਰ ਕੋਲੋਂ ਜਾਣ ਤੋਂ ਪਹਿਲਾਂ ਪਹਿਲਾਂ ਮੁੱਕ ਜਾਣੇ, ਇੰਨੀ ਦੂਰ ਅੰਦੇਸ਼ੀ ਹੁੰਦੀ ਹੈ ਜਿਹੜਾ ਆਤਮਕ ਪੱਧਰ ਤੇ ਜਿਉਂਦਾ। ਹੁਣ ਲੈ ਕੇ ਭੱਜ ਗਿਆ ਘੋੜੀ, ਤੀਜੇ ਚੌਥੇ ਦਿਨ ਆ ਗਿਆ, ਉਹਨੂੰ ਪਤਾ ਸੀ ਕਿਹੜੇ ਪਿੰਡ ਦੇ ਸਰਦਾਰ ਦੀ ਘੋੜੀ, ਆ ਕੇ ਤੇ ਪੈਰੀ ਪੈ ਗਿਆ। ਕਹਿਣ ਲੱਗਾ ਸਰਦਾਰਾ ਤੇਰੇ ਇੱਕ ਬਚਨ ਨੇ ਮੈਨੂੰ ਤਿੰਨ ਦਿਨ ਸੌਣ ਨਹੀਂ ਦਿੱਤਾ, ਵੀ ਕਿੱਥੇ ਤੇਰੇ ਮਨ ਦੀ ਅਵਸਥਾ ਤੇ ਕਿੱਥੇ ਮੇਰੀ ਅਵਸਥਾ ਹੈ। ਤੂੰ ਕਿੱਡੀ ਦੂਰ ਅੰਦੇਸ਼ੀ ਨਾਲ ਸੋਚਿਆ, ਜਿਹੜੇ ਅਜੇ ਬਿਮਾਰ ਹੋਏ ਨਹੀਂ, ਜਿਨ੍ਹਾਂ ਨਾਲ ਅਜੇ ਠੱਗੀ ਹੋਈ ਨਹੀਂ, ਉਹਨਾਂ ਬਾਰੇ ਤੂੰ ਸੋਚ ਲਿਆ ਤੇ ਮੈਂ ਕਿੱਥੇ ਡਿੱਗਿਆ ਹੋਇਆ। ਇਹ ਪੱਧਰ ਹੈ ਆਪਣੇ ਜਿਉਣ ਦਾ, ਇੱਕ ਸਰੀਰਕ ਪੱਧਰ ਤੇ ਜਿਉ ਰਿਹਾ ਹੈ, ਇੱਕ ਮਾਨਸਿਕ ਪੱਧਰ ਤੋਂ ਉਤਾਂਹ ਜਾ ਕੇ ਆਤਮਕ ਪੱਧਰ ਤੇ ਜਿਉ ਰਿਹਾ। ਹੁਣ ਧਰਮ ਦਾ ਵਿਸ਼ਾ, ਪਰਮਾਤਮਾ ਦਾ ਵਿਸ਼ਾ, ਗਿਆਨ ਦਾ ਵਿਸ਼ਾ ਇਹ ਆਤਮਕ ਪੱਧਰ ਵਾਲਿਆਂ ਦਾ, ਜਿਹੜੇ ਸਰੀਰ ਤੋਂ ਉੱਪਰ ਉੱਠ ਗਏ ਮਾਨਸਿਕ ਪੱਧਰ ਵਾਲਿਆਂ ਦਾ ਹੈ। ਤੇ ਗੁਰਮਤ ਨੇ ਉਹਨਾਂ ਨੂੰ ਸਿਖਾਉਣ ਦਾ ਯਤਨ ਕੀਤਾ ਗੁਰੂ ਹੋਣ ਦੇ ਨਾਤੇ, ਇਸ ਪਾਵਨ ਸ਼ਬਦ ਵਿੱਚ ਵੀ ਇਹੀ ਵਿਚਾਰ ਸਤਿਗੁਰੂ ਜੀ ਨੇ ਸ਼ੁਰੂ ਕੀਤੇ ਨੇ। ਨਿਰੰਕਾਰ ਦੇ ਨਾਮ ਨਾਲ ਜੁੜਨ ਦੀ ਗੱਲ ਜਿਹੜੀ ਵਾਰ ਵਾਰ ਗੁਰਬਾਣੀ ਦੇ ਹਰ ਸ਼ਬਦ ਵਿੱਚ, ਹਰ ਪੰਕਤੀ ਵਿੱਚ, ਹਰ ਸਲੋਕ ਵਿੱਚ ਕਹੀ ਗਈ ਹੈ, ਨਾਮ ਹੈ ਨਿਰੰਕਾਰ ਦਾ ਜਿਹੜੇ ਅਸੀਂ ਰੱਖੇ ਨੇ। ਪਰਵਦਗਾਰ ਹੈ ਉਹ, ਨਿਰਭਉ ਹੈ ਉਹ, ਨਿਰਵੈਰ ਹੈ, ਅਕਾਲ ਮੂਰਤ ਹੈ, ਅਸੀਂ ਬੜੇ ਨਾਂ ਦਿੱਤੇ ਇਹਦੇ, ਚੁੜ ਕੇ ਸੱਚੇ ਪਾਤਸ਼ਾਹ ਨੇ ਮੂਲ ਮੰਤਰ ਪਾ ਦਿੱਤੇ ਨਾ ਜਿਹਦੇ ਉਹਦੇ ਗੁਣਵਾਚਕ ਸਨ। ਦਾਤਾਰ ਵੀ ਉਹਨੂੰ ਕਿਹਾ ਜਾਂਦਾ ਹੈ, ਪ੍ਰਤਪਾਲਕ ਵੀ ਕਿਹਾ ਜਾਂਦਾ ਹੈ, ਜਾਣੀ ਜਾਣ ਵੀ ਕਿਹਾ ਜਾਂਦਾ, ਅੰਤਰਜਾਮੀ ਵੀ ਕਿਹਾ ਜਾਂਦਾ, ਜਿੰਨਾ ਕੁਛ ਅਸੀਂ ਉਹਦੇ ਨਾਲ ਜੋੜ ਸਕਦੇ ਹਾਂ ਜੋ ਸਾਨੂੰ ਚੰਗਾ ਲੱਗਾ। ਇਹ ਉਹਦੇ ਨਾਵਾਂ ਦੀ ਬੜੀ ਵੱਡੀ ਲਿਖਤ ਹੈ, ਬਹੁਤ ਵੱਡੀ। ਆਪ ਆਪਣੀ ਬੁੱਧ ਹੈ ਚੇਤੀ ਬਣਨਤ ਭਿੰਨ ਭਿੰਨ ਤੋਹੇ ਤੇਤੀ, ਉਹ ਆਪਣੇ ਆਪਣੇ ਢੰਗ ਨਾਲ ਹਰ ਇੱਕ ਦੀ ਵਿਆਖਿਆ ਕੀਤੀ ਹੈ। ਤੇ ਸਮੁੱਚੇ ਤੌਰ ਤੇ ਇਹਦਾ ਸਾਰਿਆਂ ਦਾ ਮਤਲਬ ਨਾਮ, ਜਦੋਂ ਨਾਮ ਕਹਿੰਦੇ ਨੇ ਇਹਦਾ ਮਤਲਬ ਸਭ ਕੁਝ ਵਿੱਚ ਆ ਗਿਆ। ਮੋਟੇ ਤੌਰ ਤੇ ਸਮਝੀਏ ਤੇ ਸਕੂਲ ਨੂੰ ਅਸੀਂ ਸਕੂਲ ਕਹਿ ਦਿੰਦੇ ਹਾਂ, ਲੇਕਿਨ ਸਕੂਲ 'ਚ ਜਾ ਕੇ ਜੇ ਕੋ ਆਖੇ ਵੀ ਆ ਕੁਰਸੀ ਜਿਹੜੀ ਹੈ ਸਕੂਲ ਹੈ, ਕੁਰਸੀ ਸਕੂਲ ਦਾ ਹਿੱਸਾ ਤਾਂ ਹੈ ਪਰ ਸਕੂਲ ਨਹੀਂ। ਮੇਜ਼ ਹੈ, ਟੇਬਲ ਪਿਆ ਹੋਇਆ, ਟੇਬਲ ਹੈ ਸਕੂਲ ਦਾ ਹਿੱਸਾ ਲੇਕਿਨ ਟੇਬਲ ਸਕੂਲ ਨਹੀਂ। ਬਲੈਕ ਬੋਰਡ ਸਕੂਲ ਦਾ ਹਿੱਸਾ ਹੈ ਲੇਕਿਨ ਬਲੈਕ ਬੋਰਡ ਸਕੂਲ ਨਹੀਂ, ਇਕੱਲਾ ਸਕੂਲ ਨਹੀਂ। ਟੀਚਰ ਹੈ, ਉਸਤਾਦ ਹੈ ਸਕੂਲ ਦੇ ਵਿੱਚ, ਲੇਕਿਨ ਟੀਚਰ ਹੀ ਸਕੂਲ ਨਹੀਂ ਹੈ। ਇਸ ਤਰ੍ਹਾਂ ਜਿਸ ਚੀਜ਼ ਨੂੰ ਵੇਖੋਗੇ, ਸਮੁੱਚਤਾ ਨੂੰ ਸਕੂਲ ਕਿਹਾ ਜਾਏਗਾ, ਸਮੁੱਚਤਾ ਨੂੰ, ਉਸ ਚੀਜ਼ ਦੀਆਂ ਸਕੂਲ ਦੀਆਂ ਸਾਰੀਆਂ ਚੀਜ਼ਾਂ ਚਾਹੀਦੀਆਂ, ਉੱਥੇ ਵਿਦਿਆਰਥੀ ਵੀ ਚਾਹੀਦਾ, ਉੱਥੇ ਟੀਚਰ ਵੀ ਚਾਹੀਦਾ, ਉੱਥੇ ਕਮਰੇ ਵੀ ਚਾਹੀਦੇ ਨੇ, ਉੱਥੇ ਬਲੈਕ ਬੋਰਡ ਵੀ ਚਾਹੀਦਾ, ਉੱਥੇ ਚੌਕ ਵੀ ਚਾਹੀਦਾ, ਉੱਥੇ ਕਾਪੀਆਂ ਵੀ ਚਾਹੀਦੀਆਂ, ਕਿਤਾਬਾਂ ਵੀ ਚਾਹੀਦੀਆਂ, ਸਭ ਕੁਝ ਚਾਹੀਦਾ, ਫਿਰ ਉਹਨੂੰ ਕਹੋਗੇ ਇਹ ਸਕੂਲ ਹੈ। ਇਸ ਤਰ੍ਹਾਂ ਨਿਰੰਕਾਰ ਦਾ ਉਹਦਾ ਨਾਮ ਜਿਹੜਾ ਸਾਰੀ ਕਾਇਨਾਤ ਉਹਦਾ ਨਾਮ ਹੈ, ਮੋਟੇ ਤੌਰ 'ਤੇ ਕਹਿ ਦਈਏ।
ਸਾਰੇ ਵਿੱਚੋਂ ਰਮਿਆ ਹੋਇਆ, ਸਮੁੱਚਤਾ ਵਿੱਚ ਉਸ ਨੂੰ ਨਾਮ ਉਹਦੀਆਂ ਸਿਫਤਾਂ ਵੱਖੋ ਲੈ ਕੇ ਵੱਖੋ ਨਾਮ ਲੈਂਦੇ। ਸਮੁੱਚਤਾ ਵਿੱਚ ਸਾਰੀ ਕਾਇਨਾਤ ਨੂੰ ਇੱਕ ਅੱਖ ਨਾਲ ਵੇਖੀਏ ਨਾ, ਉਹਦਾ ਨਾਮ ਹੀ ਹੈ। ਜੇਤਾ ਕੀਤਾ ਤੇਤਾ ਨਾਉ, ਜਿੰਨਾ ਉਹਨੇ ਕੀਤਾ ਹੈ ਸੰਸਾਰ ਨੂੰ ਸਾਰਾ ਉਹਦਾ ਨਾਮ ਹੈ। ਤੇ ਨਾਮ ਨਾਲ ਜੁੜਨਾ, ਨਾਮ ਨੂੰ ਸਮਝ ਲੈਣਾ, ਇਹਦੀ ਸੋਝੀ ਗੁਰੂ ਦਿੰਦਾ। ਤੇ ਅੱਜ ਦੇ ਪਾਵਨ ਸ਼ਬਦ ਵਿੱਚ ਸ਼ਹਿਨਸ਼ਾਹ ਨੇ ਰਹਾਉ ਦਾ ਬੰਦ ਰੱਖਿਆ, ਮੇਰੇ ਮਨ ਜਪ ਗੁਰ ਗੋਪਾਲ ਪ੍ਰਭ ਸੋਈ। ਹੇ ਮੇਰੇ ਮਨ, ਉਸ ਨਿਰੰਕਾਰ ਨੂੰ, ਉਸ ਗੁਰੂ ਨੂੰ ਜਪਣਾ ਕਰ, ਕਿਉਂਕਿ ਜਪਣ ਦੀ ਗੱਲ ਤੇ ਹਰ ਪੰਕਤੀ ਵਿੱਚ, ਹਰ ਸ਼ਬਦ ਵਿੱਚ ਹੈ। ਤੇ ਜਪਣ ਦਾ ਕਿਹਾ ਕਿ ਦਿਨ ਰਾਤੀ ਆਰਾਧੋ ਪਿਆਰੇ, ਨਿਮਖ ਨਾ ਕੀਜਿਆ ਢੀਲਾ। ਇੱਕ ਨਿਮਖ ਵੀ ਜਿਹੜਾ ਢਿੱਲ ਨਹੀਂ ਚਾਹੀਦੀ, ਨਿਰੰਕਾਰ ਦੇ ਗੁਣਾਂ ਨੂੰ ਚੇਤੇ ਰੱਖਣਾ। ਹੁਣ ਆਪਾਂ ਪੁਰਾਣੇ ਦੇ ਬੜੇ ਗੁਣ ਗਾਉਂਦਾ, ਗੁਣ ਗਾਉਂਦਾ ਹੁੰਦਾ ਵੀ ਉਹਦੀ ਨਾਮ ਥੋੜ੍ਹਾ ਜਪ ਰਿਹਾ ਹੁੰਦਾ, ਉਹਦਾ ਉਹਦੇ ਜਿਹੜੇ ਸਿਫਤ ਵਾਲੇ ਕੰਮ ਨੇ, ਉਹਦੇ ਚੰਗੇ ਕੰਮ ਨੇ, ਉਹਦੀਆਂ ਯਾਦਾਂ ਨੂੰ ਯਾਦ ਕਰਨ ਨੂੰ ਕਹਿੰਦੇ ਗੁਣ ਗੁਣ ਗਾਉਣੇ। ਨਿਰੰਕਾਰ ਨੂੰ ਯਾਦ ਕਰਨਾ, ਉਹਦੇ ਗੁਣ ਗਾਉਣੇ, ਹਰ ਥਾਂ ਵੇਖਣਾ। ਹਰ ਥਾਂ ਵੇਖਣ ਨਾਲ ਦੂਜੀ ਬਾਤ ਹੀ ਨਹੀਂ, ਦੁਬਿਧਾ ਪੈਦਾ ਹੀ ਨਹੀਂ ਕੋਈ ਹੁੰਦੀ। ਹਰ ਥਾਂ ਉਹ ਹੈ, ਹਰ ਇੱਕ ਦੇ ਵਿੱਚ ਉਹ ਹੈ। ਕਿਹਦੀ ਨਿੰਦਿਆ ਕਰਾਂਗਾ, ਕਿਹਦੀ ਚੁਗਲੀ ਕਰਾਂਗਾ। ਜਦ ਦੇਖਾਂ ਤਾਂ ਤੂੰ ਨਹੀਂ ਵਸਾ, ਕਹਿਣ ਲੱਗੇ ਮੇਰੇ ਮਨ ਜਪ ਗੁਰ ਗੋਪਾਲ ਪ੍ਰਭ ਸੋਈ। ਕਿਹੜਾ ਗੋਪਾਲ ਜਪਣਾ ਹੈ, ਕਿਹੜਾ ਨਿਰੰਕਾਰ ਜਪਣਾ ਹੈ, ਕਿਹਦਾ ਨਾਮ ਜਪਣਾ ਹੈ। ਜਾਗ ਕੀ ਸਰਣ ਪਿਆਂ ਸੁਖ ਪਾਈ ਹੈ, ਜਿਹਦੀ ਸ਼ਰਨ ਆਉਣ ਵਿੱਚ, ਜਿਹਦੀ ਤਾਬ ਆਉਣ ਵਿੱਚ, ਜਿਸ ਨੂੰ ਸਿਰ ਤੇ ਮਹਿਸੂਸ ਕਰਨ ਦੇ ਵਿੱਚ ਸੁੱਖ ਪ੍ਰਾਪਤ ਹੁੰਦਾ ਹੈ, ਆਨੰਦ ਪ੍ਰਾਪਤ ਹੁੰਦਾ ਹੈ, ਜੀਵਨ ਦਾ ਸਹੀ ਮਾਰਗ ਦਿਸ ਪੈਂਦਾ ਹੈ। ਤੇ ਫਿਰ ਜਿਹਨੂੰ ਇਹ ਪ੍ਰਾਪਤ ਹੋ ਗਈ, ਜਿਹੜਾ ਸ਼ਰਨ ਵਿੱਚ ਆ ਗਿਆ, ਬਹੁੜ ਦੁੱਖ ਨਾ ਹੋਈ, ਫਿਰ ਉਹਦੇ ਜੀਵਨ ਵਿੱਚ ਕੋਈ ਬਾਕੀ ਦੁੱਖ ਨਹੀਂ ਜੇ ਆਉਂਦਾ, ਸਾਰੇ ਦੁੱਖਾਂ ਦਾ ਨਾਸ। ਸੁੱਖ ਨਾ ਹੀ ਰਹੇ ਹਰ ਭਗਤ ਬਿਨਾਂ, ਬਸ ਮੋਟੀ ਬਾਤ ਹੀ ਹੈ। ਹਰੀ ਦੀ ਭਗਤੀ ਤੋਂ ਬਿਨਾਂ ਸੁੱਖ ਨਹੀਂ, ਤੇ ਹਰੀ ਦੀ ਭਗਤੀ ਵਾਲਾ ਦੁੱਖ ਨੂੰ ਵਿੱਚ ਵੀ ਸੁੱਖ ਮਨਾਈ ਦੀ ਅਵਸਥਾ ਦਾ ਮਾਲਕ ਬਣ ਜਾਂਦਾ ਹੈ, ਦੁੱਖ ਵਿੱਚ ਸੁੱਖ ਮਨਾਈ। ਹੁਣ ਸ਼ਹਿਨਸ਼ਾਹ ਇੱਥੇ ਜ਼ਿਕਰ ਕਰਦੇ ਨੇ, ਅਬਨਾਸੀ ਜੀਅਨ ਕੋ ਦਾਤਾ। ਉਹ ਵਾਹਿਗੁਰੂ ਨਿਰੰਕਾਰ ਜੋ ਨਾਸ ਤੋਂ ਰਹਿਤ ਹੈ, ਜਿਸ ਦੇ ਬਾਬਤ ਕਿਹਾ ਗਿਆ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਜੋ ਸਦੀਵੀ ਸੱਚਾ ਹੈ, ਜਦੋਂ ਕੁਝ ਵੀ ਨਹੀਂ ਸੀ, ਅਰਬ ਨਰਬ ਧੰਦੂਕਾਰਾਂ ਦੀ ਗੱਲ ਕਹੀ ਗਈ, ਉਦੋਂ ਵੀ ਉਹ ਸੀ, ਉਦੋਂ ਵੀ ਉਹ ਸੱਚ ਸੀ। ਜਦੋਂ ਤੋਂ ਅਸੀਂ ਸੰਸਾਰ ਦੇ ਸਮੇਂ ਨੂੰ ਮਿਲਣਾ ਸ਼ੁਰੂ ਕੀਤਾ, ਜੁਗਾ ਜੁਗਾਂ ਨਾਲ ਸ਼ੁਰੂ ਕੀਤਾ ਹੈ, ਯੁਗਾਂ ਦੇ ਆਦਿ ਵਿੱਚ ਵੀ ਸੱਚ ਸੀ, ਉਹ ਹੁਣ ਵੀ ਸੱਚ ਹੈ। ਜੇ ਸੰਸਾਰ ਤੇ ਕੁਛ ਵੀ ਨਾ ਰਿਹਾ, ਤੇ ਉਹ ਤਾਂ ਫਿਰ ਵੀ ਵਜੂਦ ਰਹਿਣਾ ਹੈ। ਉਹ ਹਸਤੀ ਮਿਟਣ ਵਾਲੀ ਨਹੀਂ, ਉਹ ਖਤਮ ਹੋਣ ਵਾਲੀ ਨਹੀਂ, ਨਾਸ ਵਾਲੀ ਨਹੀਂ। ਬਾਕੀ ਸਭ ਕੁਝ ਜੋ ਕੁਝ ਦਿਸਦਾ ਸਭ ਖਤਮ ਹੋ ਜਾਣਾ। ਸਭ ਕਾਲ ਦੇ ਵਿੱਚ ਹੈ, ਧਰਤੀ ਸੂਰਜ ਆਕਾਸ਼ ਤਾਰੇ ਚੰਦ ਸਭ ਕੁਝ ਕਾਲ ਦੇ ਵੱਸ ਹੈ। ਅੱਜ ਨਹੀਂ ਕੱਲ, ਕੱਲ ਨਹੀਂ ਪਰਸੋਂ, ਜੋ ਦਿਸੈ ਸੋ ਸਗਲ ਬਨਾਸੈ। ਤੇ ਜੇ ਨਹੀਂ ਬਿਨਸਣ ਵਾਲਾ, ਤੇ ਉਹ ਅਬਨਾਸੀ ਨਿਰੰਕਾਰ ਹੈ, ਜੀਆਂ ਦਾ ਦਾਤਾ, ਜਿਹੜਾ ਜੀਆਂ ਨੂੰ ਦਾਤਾਂ ਦੇ ਰਿਹਾ, ਜੀਆਂ ਨੂੰ ਪੈਦਾ ਕਰ ਰਿਹਾ ਹੈ। ਤੇ ਪੈਦਾ ਵੀ ਇਸ ਤਰਤੀਬ ਨਾਲ ਕੀਤਾ ਵੀ ਕਿਹੜੀ ਕਿਹੜਾ ਇੱਕ ਇੱਕ ਅੰਗ ਦੀ ਜੇ ਅਸੀਂ ਵੇਖਣਾ ਸ਼ੁਰੂ ਕਰੀਏ, ਕਿਆ ਬਾਤ, ਨਿਰੰਕਾਰ ਨੇ ਕਿਵੇਂ ਕਿਵੇਂ ਕਿੱਥੇ ਕਿੱਥੇ ਕਿਹੜਾ ਕਿਹੜਾ ਅੰਗ ਪੈਦਾ ਕੀਤਾ, ਹਰ ਇੱਕ ਦੀ ਆਪੋ ਆਪਣੀ ਮਹੱਤਤਾ ਹੈ। ਜੀਓ ਪਾਏ ਤਨ ਸਾਜਿਆ, ਤਨ ਸਜ ਰੱਖਿਆ, ਬਣਤ ਬਣਾਏ,
ऐसी बणत बनाई इस जीव दी कि हर चीज दे दित्ती सच्चे पातशाह कहन लगे अखी देखै जिहवा बोले कन्नी सुरत समाए पैरी चले हथी करना दिता पहने खाए उन्हें केड़ी चीज जिहड़ी नहीं दित्ती काम देते हो जी मशीनरी कितने लभनी नहीं पाई जीव दे दित्ती ओ क्या बातां ने उसने जीव नूं शिंगार के दातां नाल अपने वालों हर तरह की खुशी दे करके नवाजिया है यदि घाट घड़ी है बंदे वास्ते जां भज्जे दा ठीकर होवे घाट घड़ी ना जाए जे भज्जां दा ठीकर हो जांदा मुड़के थोड़ा असीं बना सकदे निरंकार नहीं पैदा कीता शरीर नूं आपे साह लई जांदा है आपे अन्न पची जांदा है खून का दौरा ज्यों जमया ज्यों चलिया आखिरी श्वास ही खून का दौरा चली जाना वो कमजोरी साड़ी है कि असी खा खा के नाड़ा में इन्नी चर्बी जमा दईए भी वह दिल का दौरा पै जाए हूँ वह जो जोर लगना तो विचारने फेल होना ही है ना वो साड़ी कमजोरी है इसलिए रुखी सुखी खा के ठंडा पानी पियो की गल कही अल पहार सुरफी निंद्रा की गल है भी थोड़ा सोना थोड़ा खाना ये तंदुरुस्ती निशानियां ने निरंकार ने रहमत करके शरीर नू पैदा किया है कहन लगे अबनासी जीवन को दाता सिमरत सब मल खोई जिहदे सिमरन दे नाल जीवन दे जिन्नी मैल है जिन्नी अज्ञानता है जिन्ना अंधेरा मैल का मतलब ढक लैंदा है अंधेरा कर दिंदा जिस चीज़ ते पै ते सानू अंदरों सच दिसण वड़ जांदा है निरंकार अंदर सानू उस मैल करके नहीं दिसदा उस कंध करके अंदर असीं कूड़ की खड़ी कर ली छहन शरम करते हैं गुण दान भगतन को बर्तन बिरला पावे कोई उस गुणी निदान दे भगत जनां दी वर्तन वाली वरतों चाहने वाला निरंकार अपने भगत जनां दे बिरला पावे कोई बिरला मां इस अवस्था तक पहुंच जाता है कि निरंकार नाल सांझ बना सके अंदर की मैल नूं खोल वे निरंकार के नाम नूं जप के अगे शहनशाह जिक्र करते ने वडभागी साध संग प्राप्त वड्डियां भागां नाल सच की जिहड़ी संगत है प्राप्त हुंदी है ते वह प्राप्त होने नाल कहिंदा तिन भेटत दुरमत खोई संगत करन दा मतलब है कि जिहड़ी दुरमत असीं इकट्ठी करी बैठे हाँ उहदा नाश हो जांदा है माड़ी मत दा नाश हो जांदा है शुभ मत प्रकाशन हो जाती है शुभ मत का प्रकाश हो जाता तिन की धूर नानक दास वंश है कहन लगे मैं उन्हां गुरमुख प्यारियां दी चरणां दी धूड़ बांछदा हाँ लोचदा हाँ मेरी तमन्ना मैं धूड़ी हो जावां मैनू धूड़ी मिल जाए उन्हां गुरमुख प्यारियां दी किन्हां दी जिन हर नाम हृदय परोई जिन्हां ने निरंकार दे नाम नूं अपने हिरदे अंदर परो लिया है गुरु शहनशाह रहमत करे साडी हाजरी लेखे लग जावे साडा सत नाल संघ बन जाए साडे जीवन का अंधेरा खत्म हो जाए साडे दुख खत्म हो गए सुखां नाल सांझ बन जावे इस अरदास बेनती करिए विसर नाहीं दातार अपना नाम देहो गुण गावां दिन रात नानक चाहो वेहो गुरु पातशाह कृपा कर सब दी हाजरी लेखे लगे बहुत सारिया संगतां वल्लों गुरबाणी दा सत्कार करदे हां माया भेजी कि शहनशाह सब दे परिवार सुख शांति आपसी प्यार तफाक चढ़दी कला तंदरुस्तियां ते कामयाबियां बख्शे भाई उहियां फुल्लां दी खिमा पते दी सांझ पैदा करो आखो वाहिगुरु जी का खालसा ਵਾਹਿਗੁਰੂ ਜੀ ਕੀ ਫਤਿਹ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕੋ ਓਂਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸਿੱਖ ਮਨ ਵਜੀਆਂ ਬਾਤਾਂ ਆਈਆਂ ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣੀਆਂ ਆਈਆਂ ਸ਼ਬਦ ਹੋ ਤੰਗਾਓ ਹਰੀ ਕੇਰਾ ਮਨ ਜਿਨੀ ਵਸਾਇਆ ਕਹੇ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ
अंगीकार हो करे तेरा कार्ज सब सवार ना सबना गला समरथ स्वामी सो क्यों मन सारे कहे नानक मन मेरे सदा रहो हर नाले साचे साहेबा क्या नाही करते रहे करता तेरे सब किश है जिस दे सो पावे सदा सिर सला तेरी नाम मन वसावे नाम जिनकै मन वस्या वाजे शब्द कनेरे कहे नानक सच्चे साहिब क्या नाही करते रहे साचा नाम मेरा आधार साच नाम आधार मेरा जिन भुखा सब गवाईया कर सांत सुख मन आए वस्या जिन इच्छा सब पजाईया सदा कुरबान कीता गुर विटो जिहदियां ए वडियाईया कहे नानक सुनो संतो शब्द धरो प्यारो साचा नाम मेरा आधार वाजे पंच शब्द करस पागे शब्द वाजे कला जित कर धारिया पंच दो तदवस कीते काल कंटक मारिया तुद करम पाया तुद जिन कौ से नाम हर कै लागे कहे नानक तैस कहो वातित कर अनहद वाजे अन सुनो वड भागी हो सगल मनोरथ पूरे पार ब्रह्म प्रभु पाया उतरे सगल वसूरे दोख रोग संताप उतरे सुनी सच्ची बाणी संत साजन पै सरसे पूरे गुरते जान सुनते पनीत कहते पवित सतगुर रहे।

0: ਸਤਸੰਗ ਜੀ
1: ਬੋਲੋ ਜੀ
0: ਵਾਹਿਗੁਰੂ ਵਾਹਿਗੁਰੂ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਜ ਭਗਵਤੀ ਪਾਤਸ਼ਾਹ ਦਸਵੀਂ ਪ੍ਰਥਮ ਭਗਵਤੀ ਸਿਮਰ ਕਹਿ ਗੁਰੂ ਨਾਨਕ ਲਈ ਤਿਆ ਹੈ ਫਿਰ ਅੰਕਿਤ ਗੁਰ ਤੇ ਅਮਰਦਾਸ ਰਾਮਦਾਸ ਜੀ ਹੋਏ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਤਿਆਗ ਤੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨ ਉਹਨਾਂ ਦੇ ਆਵੈਤਾ ਹੈ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹ ਦੇ ਪਿਤਰਾਤਮਾ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਲ ਦਰਦਾ ਤੇ ਅੰਤਰ ਕੇ ਖਾਤਰ ਤੇ ਬੋਲੋ ਜੀ ਵਾਹਿਗੁਰੂ ਗਰੀਬ ਮਹਾਰਾਜ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਹੱਟੀਆਂ ਜੱਪੀਆਂ ਤੱਪੀਆਂ ਜਿਹੜਾ ਨਾਮ ਜਪਿਆ ਵਣ ਚੱਕਿਆ ਦੇ ਚਲਾਈ ਵਾਹਿ ਦੇਹ ਕੇ ਨਿਡ ਕੀਤਾ ਤੇਨਾ ਪਿਆਰਿਆਂ ਤੇ ਪਿਆਰਿਆਂ ਦੀ ਕਮਾਈ ਦਿੱਤੇ ਅੰਤਰ ਕੇ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਇਹ ਸੀ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲਵਾਈਆਂ ਚਰਖੀਆਂ ਤੇ ਚੜੇ ਆਰ ਨਚਰਾਏ ਗਏ ਗੁਰਦੁਆਰੇ ਸਿਆਹ ਵਾਸਤੇ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਆ ਰਿਹਾ ਸੀ ਕਿਸੇ ਦੇ ਖੇਸਾ ਸਾਸਾ ਸਿੰਘ ਨਿਭਾਇਆ ਤਿੰਨਾਂ ਦੀ ਕਮਾਈ ਦਾ ਧਿਆਨ ਅੰਦਰ ਕੇ ਬੋਲੋ ਜੀ ਵਾਹਿਗੁਰੂ ਪੰਜਾਂ ਦਸ਼ਤਾਂ ਅਸਲ ਗੁਰਦੁਆਰਿਆਂ ਦਾ ਧਿਆਨ ਅੰਦਰ ਕੇ ਬੋਲੋ ਜੀ ਵਾਹਿਗੁਰੂ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿਤਾਵ ਹੈ ਚਿਤ ਆਵਣ ਕਾ ਸਤਿਕਾਰ ਸਰਬ ਸੁਖ ਹੋਵੇ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਾਂ ਰੱਖਿਆ ਰਿਆਇਤ ਦੇਖ ਦੇਖ ਕੀ ਫਤਿਹ ਬ੍ਰਿਜ ਕੀ ਪਹਿਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਦਰਸ਼ਨ ਇਸ਼ਨਾਨ ਚੌਂਕੀਆਂ ਚੰਡੇ ਬੁੰਗੇ ਜੁਗ ਜੁਗ ਟਨ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਰਤ ਕੇ ਰਾਖੇ ਆਪ ਵਾਹਿਗੁਰੂ ਗੁਰੂ ਗਰੀਬ ਨਿਵਾਜ ਪੰਥ ਸਦਾ ਸਿਹਾਈ ਦੇ ਤਾਰ ਜੀ ਹੋ ਗੁਰਦੁਆਰਾ ਨਨਕਾਣਾ ਸਾਹਿਬ ਪੰਜਾਬ ਸਾਹਿਬ ਤੇ ਹੋਰ ਗੁਰਦੁਆਰੇ ਗੁਰਧਾਮ ਜਿਹਨਾਂ ਤੋਂ ਆਪ ਦੇ ਪੰਥ ਨੂੰ ਵਿਛੋੜਿਆ ਗਿਆ ਲੰਦਰ ਸਿੰਘ ਦਾ ਸੇਵਾ ਸਮਾਨ ਸਦਾ ਆਪਣੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਓਟਿਆਂ ਦੀ ਓਟ ਗੁਰੂ ਨਿਆਸਰਿਆਂ ਦੇ ਆਸਰੇ ਗੁਰੂ ਧੰਨ ਧੰਨ ਗੁਰੂ ਗ੍ਰੰਥ ਉਤਾਰ ਦਿਓ ਦੋਏ ਕਰ ਜੋੜ ਕਰੋ ਅਰਦਾਸ ਤੁਤ ਭਾਵੇ ਤਾਣੇ ਰਾਸ ਹੇ ਗਰੀਬ ਨਿਵਾਜ ਜੀ ਆਪ ਦੇ ਚੰਨ ਕਾਮਨਾ ਤੇ ਅਰਦਾਸ ਉਤਾਰ ਜੀ ਆਪਣੇ ਬਖਸ਼ਿਸ਼ ਕੀਤੀ ਹੈ ਅੰਮ੍ਰਿਤ ਵੇਲੇ ਪ੍ਰਕਾਸ਼ ਪਾ ਰਹੇ ਸੰਗਤ ਨੂੰ ਦਰਸ਼ਨ ਦਰ ਦੇ ਕੇ ਨਿਹਾਲ ਉਤਾਰ ਦਿਓ ਬੇਅੰਤ ਬਾਣੀਆਂ ਦੇ ਪਾਠ ਐਸ ਵੀ ਰਾਗੀ ਸਿੰਘ ਆਪ ਦੇ ਚੰਨ ਜਾਲ ਸਾਹਿਬ ਕੀ ਵਾਰ ਦੇ ਕੀਰਤਨ ਕੀਤੇ ਨੇ ਵਿਦਵਾਨ ਵੀਰਾਂ ਨੇ ਅੱਜ ਹੁਕਮਨਾਮੇ ਦੀ ਕਥਾ ਚ ਪ੍ਰਚਾਰ ਕੀਤੀ ਹੈ ਕਿਰਪਾ ਕਰੋ ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ੋ ਪੜੀ ਹੋਈ ਬਾਣੀ ਸੋਧ ਕੇ ਸੱਚਖੰਡ ਪ੍ਰਵਾਨ ਕਰੋ ਬਾਣੀ ਦਾ ਭਾਵ ਸਾਰੀਆਂ ਸੰਗਤਾਂ ਦੀ ਹਿਰਦੇ ਨੁਕਸਾਨੀ ਕਿਰਪਾ ਤਾਂ ਕਰੋ ਜੀ ਅੱਗੋ ਤੋਂ ਸ਼ੁੱਧ ਤੇ ਪਿੱਤਰ ਬਾਣੀ ਚਾਹ ਨਿਬਾਰ ਬੁੱਧੀ ਬਖਸ਼ਿਸ਼ ਕਰੋ ਗਰੀਬ ਨਿਵਾਜ ਇਸ ਖੁਸ਼ੀ ਵਿੱਚ ਆਪ ਜੀ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਪਿੱਤਰ ਕੜਾਬ ਸ਼ਾਦੀ ਦੇ ਗਿਆ ਤਿਆਰ ਕਰਕੇ ਹੱਥ ਉਤਾਰ ਆਪ ਦੀ ਭੋਗ ਲਾਓ ਸ਼ੀਤ ਪ੍ਰਸਾਦ ਸਾਧ ਦੀ ਰਸਨਾ ਲਾਇਕ ਹੋਵੇ ਜੋ ਜੀ ਸਕੇ ਸਵਾਸ ਸਵਾਸ ਆਪ ਜੀ ਦਾ ਪਿੱਤਰ ਨਾਮ ਜਪ ਬਖਸ਼ਿਸ਼ ਕਰੋ ਦਤਾਰ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰੋ ਸੁੱਖਾਂ ਦਾ ਪ੍ਰਕਾਸ਼ ਕਰੋ ਦੇਸ਼ ਪ੍ਰਦੇਸ਼ ਰੱਖਿਆ ਬਖਸ਼ਿਸ਼ ਕਰੋ ਜੀ ਗਿਰਵਾਜ ਕਿਰਪਾ ਕਰੋ ਆਪਦੀ ਮੱਖੀਆਂ ਦਾਤਾਂ ਜੋ ਲੱਗ ਰਹੇ ਤੁਰ ਸੇਵਾਰੀਆਂ ਪ੍ਰਵਾਨ ਕਰ ਦੀ ਗਿਰਵਾਜ ਆਪਦੇ ਚਰਨਾਂ ਸੇਵਾ ਕਰ ਰਹੇ ਸਾਰੇ ਪਿਆਰੀਆਂ ਸਿੰਘਾਂ ਸਿੰਘਣੀਆਂ ਨੂੰ ਤੰਦਰੁਸਤੀ ਬਖਸ਼ੋ ਚਾਟੀ ਕਲਾ ਬਖਸ਼ੋ ਤੇ ਸਦਾ ਹੀ ਇਸੇ ਤਰ੍ਹਾਂ ਆਪਣੇ ਚਰਨਾਂ ਸੇਵਾ ਦੀ ਭਾਣ ਮੱਛੀ ਪਾਲਤਾ ਕਰੋ ਗਰੀਬ ਨਿਵਾਜ ਮਿਹਰ ਕਰੋ ਅੰਮ੍ਰਿਤ ਵੇਲੇ ਤੋਂ ਲੈ ਕੇ ਦਰਦੀਆਂ ਆਈਆਂ ਸਾਫ਼ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰੋ ਘੜੀਆਂ ਲੈ ਕੇ ਲਾਓ ਸੰਗਤਾਂ ਦਾ ਦਰਦ ਤਿੰਨ ਫੁੱਟ ਪੇਟਾ ਪ੍ਰਵਾਨ ਸ਼ੁਭਕਾਮਨਾ ਪੂਰਨ ਕਰੋ ਜੀ ਗੁਰੂਆਂ ਸਭ ਸੱਚੇ ਪਾਤਸ਼ਾਹ ਬਖਸ਼ੋ ਦਤਾਰ ਆ ਵੀ ਦਰ ਕੇ ਸੇਵਾ ਦਾ ਭਾਈ ਸੁਖਜੀਤ ਸਿੰਘ ਆਪਣੇ ਸਪੁੱਤਰ ਪਰਮਦੀਪ ਸਿੰਘ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਅਤੇ ਬੱਚੇ ਦੇ ਚੰਗੇ ਸੰਜੋਗਾਂ ਵਾਸਤੇ ਬੇਨਤੀ ਕਰਦੇ ਹਾਂ ਇੱਕ ਸੌ ਇੱਕ ਡਾਲਰ ਆਪ ਜਾਣਾ ਪੇਟਾ ਦੇ ਪ੍ਰਵਾਨ ਦਤਾਰ ਬਖਸ਼ਿਸ਼ ਕਰੋ ਮਿਹਰ ਕਰਦੇ ਹਾਂ ਕਿ ਮਹਾਰਾਜ ਪਰਮਦੀਪ ਸਿੰਘ ਬੱਚੇ ਨੂੰ ਤੰਦਰੁਸਤੀ ਬਖਸ਼ੋ ਲੰਮੀ ਆਯੂ ਬਖਸ਼ੋ ਮਾਤਾ ਪਿਤਾ ਧਰਮ ਦੇਸ਼ ਕੌਮ ਦਾ ਅੱਗੇ ਕਾਰ ਬਖਸ਼ ਕਰੋ ਦਤਾਰ ਕਿਰਪਾ ਕਰੋ ਬੱਚੇ ਨੂੰ ਚਾਂਦੀ ਕਲਾ ਬਖਸ਼ੋ ਅਤੇ ਚੰਗੇ ਸੰਜੋਗਾਂ ਦੀ ਦਾਜ ਬਖਸ਼ਿਸ਼ ਕਰਕੇ ਚੰਨਾ ਤੁਹਾਨੂੰ ਆਦਿ ਬਣਾਓ ਦਾਤਿਆਂ ਦੀ ਲਾਜਪਤ ਰੱਖੋ ਕਮਾਈਆਂ ਸਫਲ ਕਰੋ ਜੀ ਕਿਰਪਾ ਕਰੋ ਗੁਰੂ ਜੀ ਨਿਵਾਜ ਦੂਰ ਦਰਾਜ ਕਰ ਬੈਠੀਆਂ ਲਾਈਵ ਖਤਾ ਕੀਤੀ ਸ਼ਰਣ ਕਰ ਰਹੀ ਹਾਂ ਸਾਰੀ ਸੰਗਤਾਂ ਦੀ ਹਾਲਤ ਕਰੋ ਘੜੀਆਂ ਲੈ ਕੇ ਲਾਓ ਤਾਰਾ ਆਪਣੀ ਕਿਰਪਾ ਕੀਤੀ ਸੰਗਤਾਂ ਨੂੰ ਤਾਂ ਬਖਸ਼ੇ ਸੰਗਤਾਂ ਆਪਦੇ ਚਰਨਾਂ ਦਾ ਧੰਨਵਾਦ ਕਰਦੇ ਹਾਂ ਸ਼ੁਕਰੀਆ ਅਦਾ ਕਰਦੇ ਹਾਂ ਬੇਅੰਤ ਮਾਇਆ ਆਨਲਾਈਨ ਗੁਰੂ ਘਰ ਨੂੰ ਗੁਰੂ ਘਰ ਸੇਵਾ ਸਿੰਘ ਉਤਾਰ ਸੰਗਤਾਂ ਮਾਇਆ ਪੇਟਾ ਕਰੀ ਚਰਨਾ ਪ੍ਰਵਾਨ ਕਰੋ ਬਖਸ਼ਿਆ ਸਾਹਿਬ ਦੀ ਕਮਾਈਆਂ ਸਫਲ ਕਰੋ ਕਾਰਜ ਵੱਧ ਮਦਦਾਰ ਸਾਰ ਸੰਗਤਾਂ ਦੀਆਂ ਸ਼ੁਭਕਾਮਨਾਵਾਂ ਸਰਵਾਂ ਤਾਂ ਪੂਰੀਆਂ ਕਰੋ ਜੀ ਸਾਹਿਬ ਮਿਹਰ ਕਰੋ ਖਾਲਸਾ ਪੰਥ ਸਿੱਖ ਕੌਮ ਨੂੰ ਏਕਤਾ ਸਵਾਗਤ ਅੱਜ ਬਖਸ਼ਿਸ਼ ਕਰਕੇ ਸਤ ਰੋਜ ਦਾਜ ਬਖਸ਼ੋ ਚਰਨਾਂ ਜੋੜੋ ਕਮਾਉਣ ਦਾ ਪਿਆਰ ਕਿਰਪਾਲਤਾ ਕਰੋ ਜੀ ਦਤਾਰ ਮਿਹਨਤ ਕਰਿਆਓ ਸੇਵਾ ਪ੍ਰਵਾਨ ਕਰੋ ਪੂਰਾ ਕਮਾਈ ਬਖਸ਼ੋ ਪਿਤਰ ਕੋ ਨਾਮੇ ਬਖਸ਼ੇ ਬਰੰਗ ਲੜੀ ਵਾਸਤੇ ਅੱਜ ਪਾਠ ਕਰਨ ਵਾਸਤੇ ਆਗਿਆ ਬਖਸ਼ੋ ਰਹਿੰਦੇ ਘਰ ਸਵਾਰ ਕੇ ਚਰਨਾਂ ਤੁਹਾਨੂੰ ਅੱਜ ਬਣਾਓ ਸਹੀ ਪਿਆਰੇ ਮੇਰੇ ਜਿਹੜੇ ਮੇਰੇ ਆਪਦਾ ਨਾਮ ਜਿੱਤਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਅਗਿਆ ਭਈ ਅਕਾਲ ਕੀ ਤਰੀ ਜਲਾਇਓ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੋਝ ਹੈ। ਕੋਝ ਸ਼ਬਦ ਮੈਂ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

0: ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਔਰ ਸਤਿਕਾਰਯੋਗ ਸਾਧ ਸੰਗਤ ਜੀ ਮਹਾਰਾਜ ਬਖਸ਼ਿਸ਼ ਕੀਤੀ ਆਪ ਸੰਗਤ ਨੇ ਅੰਮ੍ਰਿਤ ਵੇਲੇ ਤੋਂ ਲੈ ਕੇ ਮਾਨੇ ਕੀ ਵਦਨਾਂ ਦਾ ਮੰਨਦਿਆਂ ਹੋਇਆ ਪੁੱਤਰ ਗੁਰਬਾਣੀ ਆਸਾ ਕੀ ਵਾਰ ਸੰਪੂਰਨ ਕੀਤੇ ਸਰਣ ਕੀਤੇ ਨੇ, ਪਰੰਤੂ ਅੱਜ ਹੁਕਮਨਾਮੇ ਦੀ ਕਥਾ ਵਿਚਾਰ ਬਦਮਾਨਵੀ ਨੇ ਤਾਂ ਸਰਣ ਕੀਤੀ ਹੈ। ਅਰਦਾਸ ਦੇ ਦਿਹਾਰੀਆਂ ਭਰੀਆਂ ਪਰੰਤੂ ਮਹਾਰਾਜ ਬਖਸ਼ਿਸ਼ ਪਿੱਤਰ ਗੁਰਾਮੇ ਸਰਣ ਕੀਤੇ ਹਨ। ਸੋ ਸਾਸਤਰੀ ਅੱਜ ਅਰਥ ਪਾਤਮਾ ਗੁਰੂ ਸਾਹਿਬ ਨੇ ਆਪ ਗੁਰਮੁਖਾਂ ਨੇ ਬਖਸ਼ਿਸ਼ ਕੀਤਾ ਹੈ। ਬਹੁਤ ਸਾਰਾ ਸੰਗਤ ਦੀ ਸੰਗਤਾਂ ਨੂੰ ਬੇਨਤੀ ਹੈ ਕਿ ਤੁਸੀਂ ਦੇਖ ਰਹੇ ਹੋ ਜੋ ਨਾਰਥ ਆ ਸਾਊਥ ਆ ਜੋ ਡਬਲ ਬਿਲਡਕਾਂ ਬਣ ਰਹੀਆਂ ਨੇ ਸਤਸੰਗ ਜੀ, ਉਹਨਾਂ ਵਿੱਚ ਬੇਅੰਤ ਖਰਚਾ ਹੋ ਰਿਹਾ ਅਤੇ ਆਪ ਸੰਗਤ ਨੂੰ ਬੇਨਤੀ ਹੈ ਕਿ ਬੇਅੰਤ ਪੁਰਾਣਾ ਵੱਲੋਂ ਆਪਣਾ ਦਸਵੰਧ ਸਫਲ ਕਰਦੇ ਹੋਏ ਬੇਅੰਤ ਮਾਇਆ ਗੁਰੂ ਘਰ ਭੇਟਾ ਕੀਤੀ ਹੈ। ਬਟ ਭਾਗੀ ਹਨ ਜਿਨ੍ਹਾਂ ਜਿਨ੍ਹਾਂ ਅੱਜ ਤੱਕ ਮਾਇਆ ਆਪਣੀ ਸਫਲ ਨਹੀਂ ਕੀਤੀ, ਸਾਰਿਆਂ ਨੂੰ ਬੇਨਤੀ ਹੈ ਕਿ ਵੱਧ ਤੋਂ ਜੋ ਤੁਸੀਂ ਗੁਰੂ ਘਰ ਵਾਸਤੇ ਸੇਵਾ ਕਰਦੇ ਹੋ ਕਰੋ ਤਾਂ ਕਿ ਇਹ ਜੋ ਕੰਮ ਸ਼ੁਰੂ ਹੋਇਆ ਇਸ ਨੂੰ ਬੜੀ ਚਾਹਤਾ ਸ਼ਾਨਾ ਸ਼ੌਕਤ ਨਾਲ ਸੰਪੂਰਨ ਕੀਤਾ ਜਾ ਸਕੇ। ਸਤਸੰਗ ਜੀ ਆਪ ਸੰਗਤ ਨੂੰ ਬੇਨਤੀ ਹੈ ਕਿ ਤੁਸੀਂ ਆਪ ਸੰਗਤਾਂ ਘਰਾਂ 'ਚ ਬੈਠ ਕੇ ਜੋ ਸਹਿਜ ਪਾਠ ਕਰ ਰਹੇ ਹੋ ਇਹਨਾਂ ਸਾਰਿਆਂ ਪਾਠਾਂ ਦੇ ਭੋਗ ਪੈਣਗੇ 21 ਜੂਨ ਨੂੰ। ਸੋ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਇਸ ਸਮੇਂ ਦੇ ਮੁਤਾਬਕ ਤੁਸੀਂ ਆਪੋ ਆਪਣੇ ਸਹਿਜ ਪਾਠ ਜਿਹੜੇ ਉਹ ਤਿਆਰ ਕਰ ਲਓ। ਬਾਕੀ ਜੇ ਤੁਹਾਨੂੰ ਕੋਈ ਡੋਰ ਹੋਏ ਕਿਸੇ ਜਾਣਕਾਰੀ ਦੀ ਭਾਈ ਰਜਿੰਦਰ ਸਿੰਘ ਜੀ ਸਿੰਘ ਸਾਹਿਬ ਨਾਲ ਤੁਸੀਂ ਟੈਲੀਫੋਨ ਕਰਕੇ ਸੰਪਰਕ ਕਰ ਸਕਦੇ ਹੋ। ਉਹਨਾਂ ਦਾ ਨੰਬਰ ਹੈ 4087124145। ਸੋ ਸਤਿ ਸੰਗਤ ਜੀ ਜੂਨ 15 ਨੂੰ ਹੈ ਸੰਗਰਾਂਦ ਹਰ ਦੇ ਮਹੀਨੇ ਦੀ। ਸੋ ਉਸ ਤੇ ਆਓ ਆਏ ਮਹੀਨੇ ਨੂੰ ਜੀਆਂ ਕਹੀਏ ਅਤੇ ਸਾਰੇ ਮਹੀਨੇ ਸੁੱਖ ਸ਼ਾਂਤੀ ਵਾਸਤੇ ਅਸੀਂ ਮਿਲ ਕੇ ਮਾਰੇ ਚਰਨਾਂ 'ਚ ਅਰਦਾਸ ਕਰੀਏ। ਸਤਿ ਸੰਗਤ ਜੀ ਜੂਨ 16 ਤੋਂ ਲੈ ਕੇ 20 ਤੱਕ ਸੰਗਤੀ ਰੂਪ ਵਿੱਚ ਹਰ ਰੋਜ਼ ਸੁਖਮਨੀ ਸਾਹਿਬ ਦੇ ਪਾਠ ਹੋਇਆ ਕਰਨਗੇ ਸੰਗਤੀ ਰੂਪ ਵਿੱਚ 7:30 ਤੋਂ ਲੈ ਕੇ 8:45 ਤੱਕ। ਸੋ ਸਤਿ ਸੰਗਤ ਜੀ ਜੂਨ 18 ਨੂੰ ਹੈ ਸ਼ਹੀਦੀ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ, ਉਸ ਨੂੰ ਜ਼ਰੂਰ ਹਾਰੀਆਂ ਪਰੋ ਜਿਨ੍ਹਾਂ ਨੇ ਸਾਡੇ ਵਾਸਤੇ ਸਾਡੇ ਸਾਰਿਆਂ ਲੋਕਾਂ ਨੂੰ ਚੋਰੀ ਪਾ ਕੇ ਆਪ ਕੁਰਬਾਨੀ ਦਿੱਤੀ ਹੈ। ਉਹਨਾਂ ਦੀ ਦਿੱਤੀ ਕੁਰਬਾਨੀ ਦਾ ਧੰਨਵਾਦ ਕਰਦੇ ਹਾਂ ਸਾਰੇ, ਅਸੀਂ ਮਿਲ ਕੇ ਸ਼ੁਕਰੀਆ ਅਦਾ ਕਰੀਏ ਅਤੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰੀਏ। ਸਤਿਸੰਗ ਜੀ ਸਾਰੇ ਸੰਗਤਾਂ ਨੂੰ ਬੇਨਤੀ ਕਿ ਜ਼ਰੂਰ ਆਪ ਜੂਨ 18 ਨੂੰ ਹਾਜ਼ਰੀਆਂ ਭਰ ਕੇ ਗੁਰੂ ਸਾਹਿਬ ਦੀ ਸ਼ਹੀਦੀ ਦਾ ਅਸੀਂ ਸਾਰੇ ਧੰਨਵਾਦ ਕਰੀਏ। ਔਰ ਸਤਸੰਗ ਜੀ ਹੁਣ ਭਾਈ ਸਾਹਿਬ ਲੜੀਵਾਰ ਸਹਿਜ ਪ੍ਰਣਾਮ ਕਰਨਗੇ ਸਾਨੂੰ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸੰਗਤ ਜੀ ਵਡਭਾਗੀ ਹਾਂ, ਸਤਿਗੁਰਾਂ ਨੇ ਕਿਰਪਾ ਬਖਸ਼ਿਸ਼ ਕੀਤੀ ਹੈ, ਪਾਵਨ ਦਰਬਾਰ ਦੀਆਂ ਹਾਜ਼ਰੀਆਂ ਬਖਸ਼ਿਸ਼ ਕੀਤੀਆਂ ਹਨ। ਆਓ ਸਮਾਂ ਹੋਇਆ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਦਾ। ਪਾਵਨ ਅੰਗ 406 ਤੋਂ ਆਪਾਂ ਅੱਜ ਅੱਗੇ ਸ੍ਰੀ ਸਹਿਜ ਪਾਠ ਪ੍ਰਾਰੰਭ ਕਰਨੇ ਹਨ। ਪਿਆਰ ਸਹਿਤ ਆਪ ਜੀਆਂ ਨੇ ਤਵੱਜੋ ਬਖਸ਼ਿਸ਼ ਕਰਨੀ ਹੈ ਜੀ। 406 ਅੰਗ ਤੋਂ ਅੱਜ ਦੇ ਸ੍ਰੀ ਸਹਿਜ ਪਾਠ ਪ੍ਰਾਰੰਭ ਹੋ ਰਹੇ ਹਨ ਜੀ।

ਪੁੱਤਰ ਆਵ ਘਟ ਸਰਵਰ ਨਾਵੈ, ਬਕੈ ਨ ਬੋਲੈ ਹਰ ਗੁਣ ਗਾਵੈ, ਜਲ ਆਕਾਸੀ ਸੁਨ ਸਮਾਵੈ, ਰਸ

ਧਾਤ ਸੂਤਕ ਅਗਨ ਭਖੈ ਜਗ ਖਾਏ ਸੂਤਕ ਜਲ ਥਲ ਸਭ ਹੀ ਥਾਏ ਨਾਨਕ ਸੂਤਕ ਜਨਮ ਮਰੀਜੈ ਗੁਰ ਪ੍ਰਸਾਦ।

ਇਹ ਮਨ ਕਰਮਾ ਇਹ ਮਨ ਧਰਮਾ ਇਹ ਮਨ ਪੰਚ ਤਤ ਤੇ ਜਨਮਾ ਸਾਕਤ ਲੋਭੀ ਇਹ ਮਨ ਮੂੜਾ ਗੁਰਮੁਖ ਨਾਮ ਜਪੈ ਮਨ ਰੂੜਾ ਗੁਰਮੁਖ ਮਨ ਅਸਥਾਨੇ ਸੋਈ ਗੁਰਮੁਖ ਤ੍ਰਿਭਵਨ ਸੋਜੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਹਿਬ ਸੰਗਤ ਜੀ, ਆਪ ਜੀ ਵਡਭਾਗੀ ਹੋ ਜੋ ਨਿਤਾ ਪ੍ਰਤੀ ਗੁਰੂ ਚਰਨਾਂ ਵਿੱਚ ਬੈਠ ਕੇ, ਘਰਾਂ ਵਿੱਚ ਬੈਠ ਕੇ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਨਾਲ ਜੁੜਦੇ ਹੋ। ਸਤਿਗੁਰੂ ਜੀ ਕਿਰਪਾ ਕਰਨ, ਪੜ੍ਹੀ ਸੁਣੀ ਬਾਣੀ ਦਾ ਭਾਵ ਸਮੂਹ ਹਿਰਦਿਆਂ ਵਿੱਚ ਵਸਾਉਣ, ਸਮੂਹ ਪਰਿਵਾਰਾਂ ਨੂੰ ਸਤਿਗੁਰੂ ਜੀ ਪ੍ਰਦਾਨ ਕਰਨ, ਰਹਿਮਤਾਂ ਬਖਸ਼ਿਸ਼ ਕਰਕੇ ਨਿਵਾਜਨ, ਅਗਾਧ ਬੋਧ ਬਾਣੀ ਹਿਰਦਿਆਂ ਵਿੱਚ ਵਸਾਉਣ। ਬਾਣੀ ਪੜ੍ਹਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੀ ਬਾਣੀ 'ਚ ਉਚਾਰਨ ਕੀਤਾ ਹੋਇਆ ਮਲਾਰ ਮਹੱਲਾ ਪਹਿਲਾ। ਸਤਿਗੁਰੂ ਜੀ ਨੇ ਬੇਅੰਤ ਬਖਸ਼ਿਸ਼ਾਂ ਕੀਤੀਆਂ ਹਨ। ਮਲਾਰ ਰਾਗ ਦੀ ਰਾਹੀਂ ਇਨਸਾਨ ਨੂੰ ਉਪਦੇਸ਼ ਕਰ ਰਹੇ ਹਨ ਕਿ ਜਿਸ ਤਰ੍ਹਾਂ ਮੀਂਹ ਦਾ ਵਕਤ ਹੁੰਦਾ ਹੈ, ਮੀਂਹ ਦਾ ਮੌਸਮ ਹੁੰਦਾ ਹੈ, ਹੁਣ ਜਿਵੇਂ ਬਾਹਰ ਮੀਂਹ ਹੋ ਰਿਹਾ ਹੈ, ਉਸੇ ਤਰ੍ਹਾਂ ਗੁਰੂ ਦੀ ਮਿਹਰ ਦਾ ਵੀ ਮੀਂਹ ਹੁੰਦਾ ਹੈ। ਸਤਸੰਗਤ ਵਿੱਚ ਜਿਹੜਾ ਬੈਠ ਜਾਂਦਾ ਹੈ, ਉੱਥੇ ਗੁਰੂ ਦੀ ਮਿਹਰ ਦਾ, ਉਸਦੀ ਬਖਸ਼ਿਸ਼ ਦਾ ਮੀਂਹ ਹੁੰਦਾ ਹੈ। ਪਰ ਦੇਖੋ, ਜਿਵੇਂ ਬਾਹਰ ਅਸੀਂ ਮੀਂਹ ਹੋ ਰਿਹਾ ਹੋਵੇ ਅਤੇ ਕੋਈ ਭਾਂਡਾ ਪੁੱਠਾ ਹੋਵੇ, ਉਸਦੇ ਅੰਦਰ ਇੱਕ ਬੂੰਦ ਵੀ ਨਹੀਂ ਜਾਂਦੀ। ਉਸੇ ਤਰ੍ਹਾਂ ਸਾਡਾ ਮਨ ਹੈ, ਜੇ ਸਾਡਾ ਮਨ ਗੁਰੂ ਦੇ ਚਰਨਾਂ ਨਾਲ ਜੁੜਿਆ ਨਹੀਂ, ਸਾਡਾ ਫੋਕਸ ਸ਼ਬਦ ਵੱਲ ਨਹੀਂ ਹੈ, ਤਾਂ ਅਸੀਂ ਕੋਈ ਪ੍ਰਾਪਤੀ ਨਹੀਂ ਕਰ ਸਕਦੇ। ਗੁਰੂ ਦੀ ਮਿਹਰ, ਗੁਰੂ ਦੀ ਬਖਸ਼ਿਸ਼, ਜਿਉਂ ਜਿਉਂ ਬਾਣੀ ਨਾਲ ਜੁੜਦਾ ਹੈ ਮਨੁੱਖ, ਜਿਉਂ ਜਿਉਂ ਨਾਮ ਨਾਲ ਜੁੜਦਾ ਹੈ, ਸੇਵਾ ਸਿਮਰਨ ਮਨੁੱਖ ਦਾ ਜੀਵਨ ਬਦਲ ਦਿੰਦੇ ਨੇ। ਦੁੱਖਾਂ ਵਿੱਚੋਂ ਸੁੱਖਾਂ ਵਿੱਚ ਆ ਜਾਂਦਾ ਹੈ, ਸਤਸੰਗ ਕਰਦਾ ਹੈ ਅਤੇ ਬੁਰੇ ਦਿਨ ਜਿਹੜੇ ਨੇ ਉਹ ਚੰਗੇ ਬਣ ਜਾਂਦੇ ਨੇ, ਇਹ ਬਾਣੀ ਕਹਿੰਦੀ ਹੈ। ਆਓ, ਇਹੀ ਅਰਦਾਸ ਗੁਰੂ ਨਾਨਕ ਦੇਵ ਮਹਾਰਾਜ ਸ਼ਬਦ ਦੇ ਅੰਦਰ ਕਰ ਰਹੇ ਹਨ। ਬਰਸ ਕੰਨਾ ਮੇਰਾ ਮਨ ਪੀਨਾ। ਸੋ ਗੁਰੂ ਮਹਾਰਾਜ ਦੀ ਬਖਸ਼ਿਸ਼ ਨਾਲ ਧੰਨ ਗੁਰੂ ਨਾਨਕ ਦੇਵ ਅਤੇ ਦਸਾਂ ਪਾਤਸ਼ਾਹਾਂ ਦੀ ਬਖਸ਼।

ਬਾਣੀ ਵਿੱਚੋਂ ਸ਼ਬਦ ਕੇਦਾਰਾ ਮਹੱਲਾ ਚੌਥਾ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਜਿਸ ਵਿੱਚ ਸਤਿਗੁਰੂ ਜੀ ਕੇਦਾਰਾ ਰਾਗ ਦੀ ਰਾਹੀਂ ਪਹਿਲਾਂ ਮਨ ਤਾਂ ਹੀ ਉਪਦੇਸ਼ ਕਰਦੇ ਹਨ ਅਤੇ ਬਹੁਤ ਸੋਹਣੇ ਸੋਹਣੇ ਉਦਾਹਰਣ ਦਿੰਦੇ ਨੇ ਪਰਮਾਤਮਾ ਵਾਹਿਗੁਰੂ ਦੇ ਨਾਮ ਵਿੱਚ ਸੁਰਤ ਨੂੰ ਕਿਵੇਂ ਜੋੜਨਾ ਹੈ, ਉਸਦੇ ਨਾਮ ਨੂੰ ਕਿਵੇਂ ਜਪਣਾ ਹੈ, ਕਿਵੇਂ ਸ਼ਰਧਾ ਭਾਵਨਾ ਰੱਖਣੀ ਹੈ ਅਤੇ ਜਿਸ ਤੱਕ ਸਾਡੀ ਪਹੁੰਚ ਨਹੀਂ ਹੈ ਗਿਆਨ ਇੰਦਰੀਆਂ ਦੀ, ਉਸ ਤੱਕ ਕਿਵੇਂ ਅਸੀਂ ਪਹੁੰਚ ਸਕਦੇ ਹਾਂ ਗੁਰੂ ਦੀ ਬਖਸ਼ਿਸ਼ ਨਾਲ। ਆਓ ਕੇਦਾਰਾ ਰਾਗ ਸਰਵਣ ਕਰੀਏ।

0: ਤੁਮਰੀ ਚਰਨ ਤੁਮਾਰੀ ਆਸਾ ਤੁਮੀ ਸਜਣ ਸੁਹੇਲੇ ਰੱਖ ਹੋ ਰਾਖਣ ਹਾਰ ਦਿਆਲਾ ਨਾਨਕ ਕਰਕੇ ਗੋਲੇ। ਪਰਮ ਸਤਿਕਾਰ ਜੀ ਸਤਸੰਗ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸਤਿਕਾਰ ਯੋਗ ਗਿਆਨੀ ਮਨਮੋਹਨ ਸਿੰਘ ਜੀ, ਜਿਹਨਾਂ ਨੇ ਆਪ ਜੀ ਨੂੰ ਰਾਗ ਦਰਬਾਰ ਅੰਦਰ ਬੜਾ ਰਸ ਪਿੰਡਾਂ ਕੀਰਤਨ ਸਰਵਣ ਕਰਵਾਇਆ ਹੈ, ਉਹਨਾਂ ਦਾ ਹਾਰਦਿਕ ਹਾਰਦਿਕ ਧੰਨਵਾਦ ਜੀ। ਹੁਣ ਆਪ ਜੀ ਨੂੰ ਅਗਲਾ ਜਥਾ ਆ ਕੇ ਕੀਰਤਨ ਦੁਆਰਾ ਨਿਹਾਲ ਕਰੇਗਾ ਜੀ। ਸਤਿਕਾਰ ਯੋਗ ਗਿਆਨੀ ਹਰਭਜਨ ਸਿੰਘ ਜੀ ਲਹਿਰੀ ਅਤੇ ਉਹਨਾਂ ਦਾ ਜਥਾ, ਉਹਨਾਂ ਨੇ ਸ਼ਬਦ ਗਾਇਨ ਕਰਨੇ ਜੀ। ਪਹਿਲਾ ਸ਼ਬਦ ਹੈ ਸ੍ਰੀ ਰਾਗ ਦਾ, ਤੱਤੀ ਰਾਗ ਨੇ, ਸੋ ਉਹਨਾਂ ਵਿੱਚੋਂ ਤਿੰਨ ਰਾਗ ਉਹਨਾਂ ਨੇ ਅੱਜ ਸਰਵਣ ਕਰਾਉਣੇ ਨੇ। ਸ੍ਰੀ ਰਾਗ ਦਾ ਸ਼ਬਦ ਹੈ ਜੀ, ਹਰਬਿਨ ਜੀਓ ਜਲ ਬਲ ਜਾਓ। ਅਤੇ ਅੱਗੇ ਹੈ ਜੀ ਦੂਸਰਾ ਰਾਗ ਤੁਖਾਰੀ ਰਾਗ ਦਾ, ਚੇਤ ਬਸੰਤ ਭਲਾ। ਅਤੇ ਉਸ ਤੋਂ ਅਗਲਾ ਹੈ ਜੀ ਸ਼ਬਦ ਬਸੰਤ ਰਾਗ ਦਾ, ਇਹ ਮਨ ਹਰਿਆ ਸਹਿਜ ਸਫਾਏ। ਸੋ ਆਓ ਉਹਨਾਂ ਪਾਸੋਂ ਆਪਾਂ ਰਾਗ ਦਰਬਾਰ ਅੰਦਰ ਇਹ ਤਿੰਨ ਸ਼ਬਦ ਇਲਾਹੀ ਬਾਣੀ ਦੇ ਤਿੰਨਾਂ ਰਾਗਾਂ 'ਚ ਸਰਵਣ ਕਰੀਏ ਵੱਖਰੇ ਵੱਖਰਿਆਂ 'ਚ। ਸਮਾਂ ਠੀਕ 8 ਵਜੇ ਤੱਕ ਉਹਨਾਂ ਦਾ, 8 ਵਜੇ ਤੋਂ ਬਾਅਦ ਭਾਈ ਸਾਹਿਬ ਓਂਕਾਰ ਸਿੰਘ ਜੀ ਅਤੇ 8:30 ਦੀ ਸਮਾਪਤੀ ਹੋਣੀ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਹੁਣ ਮੈਂ ਬੇਨਤੀ ਕਰਦਾ ਹਾਂ ਭਾਈ ਨਰਿੰਦਰ ਸਿੰਘ ਜੀ ਅਤੇ ਉਹਨਾਂ ਦੇ ਸਤਿਕਾਰ ਜੀ ਸਾਰੇ ਸਟੇਜ 'ਤੇ ਆ ਜੀ। ਇਹ ਜੋ ਸ਼ੁੱਕਰਵਾਰ ਤੋਂ ਸ਼ੁਰੂ ਹੋ ਕੇ 31 ਰਾਗ ਦਰਬਾਰ ਨਿਰਧਾਰਤ ਰਾਗਾਂ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਵਸ ਨੂੰ ਸਮਰਪਿਤ ਹਰ ਸਾਲ ਦੀ ਤਰ੍ਹਾਂ ਹੋ ਰਿਹਾ ਹੈ ਅਤੇ ਇਹ ਅੱਜ ਦੋ ਰਾਗਾਂ ਵਿੱਚ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਬਾਣੀ ਗੁਰੂ ਗੁਰੂ ਹੈ ਬਾਣੀ,

ਸਤਮ ਦੇ ਨੂਰ ਅਰਸੋਂ ਕੁਰਸੋਂ ਝੱਟਿਆ ਉਦਰਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੇ ਕੱਟਿਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਹੋਂ ਆਇਆ ਦੂਰੋਂ ਚਲਕਾ ਮੈਂ ਤੱਕੇ ਤੋਂ ਤਰਨਾਏ ਜੀਓ ਮੈਂ ਆਸਾ ਰੱਖੀ ਚਿਤ ਮੈਂ

ਚੱਲੈ ਜੈ ਮੁਸ਼ਕਲ ਹੋਵੈ ਅਤ ਭਾਰੀ ਹਰ ਕੋ ਨਾਮ ਕਿਨ ਮਾਇ ਉਧਾਰੇ ਅਨੇਕ ਪੁਨੈ ਚਰਨ ਕਰਤ ਨੇਤਰਾ ਹਰ ਕੋ ਨਾਮ ਕੋਟ ਪਾਪ ਪਰ ਹਰੈ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵੋ ਸੁਖ ਕਰੇ ਰੇ ਸਗਲ ਸਿਠ ਕੋ ਰਾਜਾ ਦੁਖਿਆ ਹਰ ਕਾ ਨਾਮ ਜਪਤ ਹੋਏ ਸੁਖਿਆ ਲਾਖ ਕਰੋੜੇ ਬੰਧਨ ਨਾ ਪਰੈ ਹਰ ਕਾ ਨਾਮ ਜਪਤ ਨੇਤਰੈ ਅਨੇਕ ਮਾਇਆ ਰੰਗ ਤਿਖਨਾ ਬੁਝਾਵੇ ਹਰ ਕਾ ਨਾਮ ਜਪਤ ਆਗਾਵੇ ਜੇ ਮਾਰ ਕਿਉ ਜਾਤਿ ਕੇਲਾ ਤੈ ਹਰ ਨਾਮ ਸੰਗ ਹੋ ਤੁਸਵੇਲਾ ਐਸਾ ਨਾਮ ਮਨ ਸਦਾ ਧਿਆਈਐ ਨਾਨਕ ਗੁਰਮੁਖ ਪ੍ਰਮਗਤ ਪਾਈਐ ਛੂਟ

ਓਤ ਸਿਆਣ ਦਮਕਾ ਬੂਬਿਆ ਪੈ ਅਨਿਕ ਜਤਨ ਕਰ ਤ੍ਰਿਸੁਨਾ ਦਰਾਪੈ ਏਕ ਅਨੇਕ ਅਗਨੇ ਪੂਜੈ ਕੋਟੂ ਪਾਵ ਦੁਰਗੈ ਨਿਸੀਜੈ ਛੂਟਤ ਨਾਹੀ ਉਬ ਪਿਆਲ ਮੋਹਿ ਵਿਆਪੈ ਮਾਇਆ ਜਾਲ ਅਵਰ ਕਰਤੂਤ ਸਗਲੀ ਜਮਡਾਨੈ ਗੋਬਿੰਦ ਭਜਨ ਬਿਨ ਤਿਲੀ ਮਾਨ ਹਰ ਕਾ ਨਾਮ ਜਪਤ ਦੁਖ ਜਾਏ ਨਾਨਕ ਭੂਲੈ ਸਹਿਜ ਸੁਭਾਏ ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾ ਕੀ ਸੇਵਾ ਲਾਗੈ ਜੇ ਕੋ ਆਪਣਾ ਦੁੱਖ ਮਿਟਾਵੇ ਹਰ ਹਰ ਨਾਮ ਹਿਰਦੇ ਸਦਗਾਵੇ ਜੇ ਕੋ ਆਪਣੀ ਸੋਭਾ ਲੋਰੈ ਸਾਧ ਸੰਗੇ ਹੋ ਮੈਂ ਛੋਰੈ ਜੇ ਕੋ ਜਨਮ ਮਰਨ ਤੇ ਡਰੈ ਸਾਧ ਜਨਾ ਕੀ ਸਰਣੀ ਪਰੈ ਜਿਸ ਜਨ ਕੋ ਪ੍ਰਭ ਦਰਸ਼ ਪਿਆ ਤਾ ਨਾਨਕ ਤਾਂ ਕੈ ਬਲ ਬਲ ਜਾਸਾ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਜਾ ਕਾ ਮਿਟੈ ਅਪਮਾਨ ਆਪ ਕੋ ਜੋ ਜਾਣੈ ਨੀਚਾ ਸੋ ਬਣੀਐ ਸਭ ਤੈ ਊਚਾ ਜਾ ਕਾ ਮਨ ਹੋਏ ਸਗਲ ਘੇਰੀ ਨਾ ਹਰ ਹਰ ਨਾਮ ਤਿੰਨ ਘਟ ਘਟ ਚੀ ਨਾਮ ਮਨ ਆਪਣੇ ਤੇ ਬੁਰਾ ਮਿਟਾਨਾ ਪੇਖਾ ਸਗਲੇ ਸਿਸ਼ ਸਾਜਨਾ ਸੁਖ ਦੁਖ ਜਮ ਸਮਝਿ ਠੇਤਾ ਨਾਨ ਪਾਪ ਪੁੰਨੀ ਲੇਪਾ ਨਿਰਧਨ ਕੋ ਤੁਮ ਤੇਰੋ ਨਾਉ ਨਿਤਾਵੇ ਕੋ ਨਾਉ ਤੇਰਾ ਥਾਉ ਨਿਮਾਨੇ ਕੋ ਪ੍ਰਭ ਤੇਰੋ ਮਾਨ ਸਗਲ ਘਟਾ ਕੋ ਦੇਉ ਦਾਨ ਕਰਨ ਕਰਾਵਨ ਹਾਰ ਸੁਆਮੀ ਸਗਲ ਘਟਾ ਕੇ ਅੰਤਰ ਜਾਮੀ ਆਪਣੇ ਗਤ ਜਾਣੂ ਆਪੇ ਆਪਨ ਸੰਗਾਪ ਪ੍ਰਭ ਰਾਤੇ ਤੁਮਰੀ ਉਸਤ ਤੁਮ ਤੇ ਹੋਏ ਨਾਨਕ ਵਰਨਾ ਜਾਣਤ ਕੋਏ ਸਰਬ ਧਰਮ ਮੈਂ ਸੇਠ ਧਰਮ ਹਰ ਕੋ ਨਾਮ ਜਪ ਨਿਰਮਲ ਕਰਾਮੂ ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾਧ ਸੰਗ ਦੁਰਮਤ ਮਲਹਿਰਿਆ ਸਗਲ ਉਦਮ ਮੈਂ ਉਦਮ ਬਲਾ ਹਰ ਕਾ ਨਾਮ ਜਪੋ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸ ਸੁਨਰਤਨ ਵਖਾਰੀ ਸਗਲ ਥਾਨ ਤੇ

ਸਦਾ ਸਦਾ ਇਹੋ ਭੂਟਨ ਹਾਰ ਨਾਨਕ ਰਾਖਨ ਹਾਰ ਪਾਰ ਰਤਨ ਤਿਆਗ ਕੋੜੀ ਸੰਗਰਚੈ ਸਾਚ ਛੋੜ ਝੂਠ ਸੰਗਮਚੈ ਜੋ ਚਰਨਾਸ਼ੋ ਹਰ ਚਰਕਰਮਾਨ ਜੋ ਹੋਵਨ ਸੋ ਦੂਰ ਪ੍ਰਾਰਨ ਛੋੜ ਜਾਇ ਚਿਚਕਾ ਧਰਮ ਕਰੈ ਸਮਤਾਹਾਈ ਚਿਚ ਪਰਹਾਰ ਚੰਨਨ ਲੇਪ ਉਤਾਰਾ ਧੋਈ ਗਰਦਵ ਪ੍ਰੀਤ ਪ੍ਰਥਮ ਸੰਘ ਹੋਏ ਅੰਧ ਕੂਪ ਮੈਂ ਪਤਿਤ ਬਿਕਰਾਲ ਨਾਨਕ ਲਿਹੋ ਪ੍ਰਭ ਦਿਆਲ ਕਰਤੂਤ ਪਸ਼ੂ ਕੀ ਮਾਨ ਜਾਤ ਲੋਕ ਪਜਾਰਾ ਕਰੈ ਦਿਨ ਰਾਤ ਬਾਹਰ ਭੇਕ ਅੰਤਨ ਮਨ ਮਾਇਆ ਚਪਤਨਾਇ ਕਜ ਗ੍ਰਹਿ ਚਪਾਇਆ ਵਿਅਹ ਬਾਹਰ ਗਿਆਨ ਧਿਆਨ ਇਸਨਾਨ ਅੰਤਰ ਵਿਆਪੈ ਲੋ ਭੁਸ਼ਵਾਨ ਅੰਤਰ ਅਗਨ ਬਾਹਰ ਤੰਤੂਆ ਕਲਪਾਤਰ ਕੈਸੇ ਤਰੈ ਥਾ ਜਾ ਕੇ ਅੰਤਰ ਬੁਸੈ ਪ੍ਰਭ ਆਪ ਨਾਨਕ ਤੇਜਨ ਸਹਿਜ ਸਮਾਤ ਸੁਨ ਅੰਧਾ ਕੈਸੇ ਬਾਰਗ ਪਾਵੈ ਕਰ ਗੈ ਲਿਉ ਓਟ ਨਿਭਾਵੈ ਕਹਾਂ ਬੁਜਾਰਤ ਪੂਜੇ ਡੋਰਾ ਦੁਸਕੀਐ ਤੋ ਸਮਝਾ ਬੋਰਾ ਕਹਾਂ ਬਿਨਤ ਪੁਦਗਾਵੈ ਕੁੰਗ ਜਤਨ ਕਰੈ ਤੋ ਵੀ ਸੁਰਭੰਗ ਕਹਿ ਪਿੰਗਲ ਪਰਬਤ ਪ੍ਰਭਵਨ ਨਹੀਂ ਹੋ ਤੁਮਾ ਉਸ ਗਵਨ ਕਰਤਾ ਕਰਣਾ ਮੈਂ ਦਿਨ ਬੇਨਤੀ ਰਿਕਰੈ ਨਾਨ ਤੁਮਰੀ ਕਿਰਪਾ ਉਤਰੈ ਸੰਗ ਸਹਾਈ ਸੋ ਆ ਮੈਂ ਰਾਚੀਤ ਜੋ ਬੈਰਾਈ ਤਾਂ ਸੋ ਪ੍ਰੀਤ ਬਲਵਾ ਕੇ ਗ੍ਰਹਿ ਭੀਤਰ ਪਛਾਨਨ ਕੇਰ

ਆਸ਼ਪਦੇ ਦਸ ਬਸਤੁਲੇ ਪਾਛੇ ਪਾਵੇ ਏਕ ਬਸਤ ਕਾਰਨ ਖੋਟ ਗਵਾਵੇ ਏਕ ਵੀ ਨਾ ਦੇ ਦਸ ਵੀ ਹਿਰਲੇ ਤੋਂ ਮੂੜਾ ਕੋ ਕਹਾਂ ਕਰੇ ਦਿਸ ਠਾਕੁਰ ਤੋਂ ਨਾਹੀ ਚਾਰਾ ਤਾਂ ਕੋ ਕੀਜੈ ਸਦ ਨਮਸਕਾਰਾ ਜਾ ਕੇ ਮਨ ਲਾਗਾ ਪ੍ਰਭ ਮੀਠਾ ਸਰਬ ਸੋ ਕਥਾ ਹੂ ਮਨ ਉਠਾ ਜਿਸ ਦਿਨ ਆਪਣਾ ਹੁਕਮ ਮਨਾਇਆ ਸਰਬ ਥੋਕ ਨਾਨਕ ਤਿਨ ਪਾਇਆ ਅਗਨਤ ਸਾਹੋ ਆਪਣੀ ਦੇ ਰਾਸ ਖਾਤ ਪੀਤ ਵਰਤਾ ਅਨੰਦ ਉਲਾਸ ਆਪਣੀ ਅਮਾਨ ਕਜਬਾ ਹੋਰ ਸਾਹੋ ਲੇ ਗਿਆਨੀ ਮੰਦਰੋਸ਼ ਕਰੇ ਆਪਣੇ ਪ੍ਰਤੀਤਾਪੀ ਖੋਵੈ ਬੋਰ ਉਸਕਾ ਵਿਸ਼ਵਾਸ ਨਾ ਹੋਵੇ ਜਿਸਕੇ ਬਸ ਤਿਸੀ ਆਗਿਆ ਰੱਖ ਪ੍ਰਭ ਕੀ ਆਗਿਆ ਮਾਨ ਹੈ ਮਾਥ ਹੈ ਉਸਦੇ ਚੋਗਨ ਕਰੈ

ਪੈਰੀ ਜੈ ਮਨ ਚਿਤ ਮਨੁੱਤ ਕਿਉ ਆਲਸ ਕੀ ਜੈ ਜੇ ਪ੍ਰਸਾਦ ਆਸੁ ਹਸ ਸੁਵਾਰੀ ਮਨ ਚਿਤ ਪ੍ਰਭ ਕੋ ਕਬੂ ਨਾ ਵਿਸਾਰੀ ਜੇ ਪ੍ਰਸਾਦ ਬਾਗ ਮਿਲਖਤ ਨਾਰਾਗ ਪ੍ਰੋਏ ਪ੍ਰਭ ਆਪਣੇ ਮਨਾ ਜਿਨ ਤੇਰੀ ਮਨ ਬਣਤ ਬਨਾਈ ਊਟਤ ਬੈਠਤ ਸਤ ਸਹਿਤ ਆਈ ਸਹਿਤੀ ਆਈ ਜੋ ਏਕ ਅਲਖੈ ਉਮਾਰਾ ਤੇਰੀ ਰਖੈ ਜੇ ਪ੍ਰਸਾਦ ਕਰੈ ਪੁੰਨ ਬੋਦਾਨ ਮਨ ਆਟ ਪਹਿਰ ਕਰ ਤਿਸਕਾਰ ਧਿਆਨ ਜੇ ਪ੍ਰਸਾਦ ਤੂੰ ਆਚਾਰ ਵਿਵਹਾਰੀ ਤਿਸ ਪ੍ਰਭ ਕੋ ਸਾਸ ਸਾਸ ਚਿਤਾਰੀ ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰੋ ਸਦਾ ਅਨੂਪ ਜੇ ਪ੍ਰਸਾਦ ਤੇਰੀ ਨਿੰਕੀ ਜਾਤ ਸੋ ਪ੍ਰਭ ਸਿਮ

ਜੇ ਪ੍ਰਸਾਦ ਬੋਲ ਹੈ ਅੰਮ੍ਰਿਤ ਰਸਨਾਮ, ਜੇ ਪ੍ਰਸਾਦ ਸੁਖ ਹੈ ਜੇ ਵਰਤਨਾਮ, ਜੇ ਪ੍ਰਸਾਦ ਸੱਚ ਕਰ ਚਲੈ, ਜੇ ਪ੍ਰਸਾਦ ਸੰਪੂਰਨ ਭਲਾ ਹੈ, ਜੇ ਪ੍ਰਸਾਦ ਪਰਮ ਗਤ ਪਾਵੇ, ਜੇ ਪ੍ਰਸਾਦ ਸੁਖ ਹੈ ਜਿਸ ਪਾਵੇ, ਐਸਾ ਪ੍ਰਭ ਤਿਆਗ ਅਵਰ ਕਤ ਲਾਗੂ, ਗੁਰ ਪ੍ਰਸਾਦ ਨਾਨ ਮਨ ਜਾਗੂ, ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ, ਤਿਸ ਪ੍ਰਭ ਕੋ ਮੂਹ ਨਾਮ ਨੋ ਵਿਸਾਰ, ਜੇ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂਰ ਤੂੰ ਤਾਂ ਕੋ ਜਾਪ, ਜੇ ਪ੍ਰਸਾਦ ਤੇਰੇ ਕਾਰ ਹੀ ਪੂਰੇ, ਤਿਸੈ ਜਾਨ ਮਨ ਸਦਾ ਹਜੂਰੇ, ਜੇ ਪ੍ਰਸਾਦ ਤੂੰ ਪਾਵੇਂ ਸਾਤ, ਰੇ ਮਨ ਮੇਰੇ ਤੁਕਾਂ ਸੁਰਾਤ, ਜੇ ਪ੍ਰਸਾਦ ਸਭ ਕੀ ਗਤ ਹੋਏ, ਨਾਨਕ ਜਾਪ ਜਪੈ ਜਿਵ ਸੋਏ, ਆਪ ਜਪਾਏ ਜਪੈ ਸੋ ਲਾਓ, ਆਪ ਗਵਾਏ ਸੋ ਹਰ ਗੁਣ ਗਾਓ, ਪ੍ਰਭ ਕਿਰਪਾ ਤੇ ਹੋਈ ਪ੍ਰਗਾਠ, ਪ੍ਰਭੂ ਦਇਆ ਤੇ ਕਮਲ ਵਿਗਾਠ, ਪ੍ਰਭ ਸੋ ਪ੍ਰਸੰਨ ਪਛਾ ਮਨ ਸੋਏ, ਪ੍ਰਭ ਜਿਆ ਤੇ ਮਤ ਉਤਮ ਹੋਏ, ਧਰਮ ਨਿਦਾਨ ਪ੍ਰਭ ਤੇਰੀ ਮਇਆ, ਆਪ ਹੋ ਪਿਛੋ ਨਾ ਕਿਨ ਹੋ ਲਿਆ, ਜਿਤ ਜਿਤ ਲਾਭ ਹੋ ਤਿਤ ਲਗੈ ਹਰ ਨਾਥ, ਨਾਨਕ ਕਹਿ ਕਛੂ ਨਾ ਹਾਥ, ਸਲੋਕ ਅਗਮ ਅਗਾਧ ਪਾਰ ਪੰ ਸੋਏ, ਜੋ ਜੋ ਕਹਿ ਸੋ ਮੁਕਤਾ ਹੋਏ, ਸੁਨ ਮੀਤਾ ਨਾਨਕ ਬਿਨਵੰਤਾ, ਸਾਧ ਜਨਾ ਕੀ ਅਚਰਜ ਕਥਾਠ ਬਦੀ, ਸਾਧ ਕਾ ਸੰਗ ਮੁਕੋ ਜਲ ਹੋਤ, ਸਾਧ ਸੰਗਲ ਸੰਗਲੀ ਖੋਤ, ਸਾਧ ਕਾ ਸੰਗ ਮਿਟੇ ਅਭਿਮਾਨ, ਸਾਧ ਕਾ ਸੰਗ ਪ੍ਰਗਟੇ ਸੁਗਿਆਨ, ਸਾਧ ਕਾ ਸੰਗ ਪੂਜੈ ਪ੍ਰਭਨੇਰਾ, ਸਾਧ ਸੰਗ ਪ੍ਰਭੋਤ ਨਿਮੀਰਾ, ਸਾਧ ਕਾ ਸੰਗ ਪਾਏ ਨਾਮ ਰਤਨ, ਸਾਧ ਕਾ ਸੰਗ ਏਕ ਉਪਰ ਜਤਨ, ਸਾਧ ਕੀ ਮਹਿਮਾ ਵਰਣਾ ਕੋਣ ਪ੍ਰਾਣੀ, ਨਾਨਕ ਸਾਧ ਕੀ ਸੋਭਾ ਪਰਮਾਹੀ ਸਮਾਨੀ, ਸਾਧ ਕਾ ਸੰਗ ਅਗੋ ਚਿਰ ਮਿਲਾ, ਸਾਧ ਕਾ ਸੰਗ ਸਦਾ ਪ੍ਰਫੁੱਲ ਹੈ, ਸਾਧ ਕਾ ਸੰਗਾ ਵੈ ਬਸ ਪੰਚਾ, ਸਾਧ ਸੰਗ ਅੰਮ੍ਰਿਤ ਰਸ ਪੁੰਚਾ, ਸਾਧ ਸੰਗ ਹੋਏ ਸਭ ਕੀ ਰਹਿ, ਸਾਧ ਕਾ ਸੰਗ ਨਾ, ਸਾਧ ਕਾ ਸੰਗ ਮਨੋਹਰ ਬੈਣ, ਸਾਧ ਕਾ ਸੰਗ ਨਾ ਕਤੂੰ ਲਾਵੇ, ਸਾਧ ਸੰਗਾ ਚਿਤ ਮਨ ਪਾਵੈ, ਸਾਧ ਕਾ ਸੰਗ ਮਾਇਆ ਤੇ ਭਿੰਨ, ਸਾਧ ਸੰਗਾਂ ਪ੍ਰਭ ਸੋ ਪ੍ਰਸੰਨ।

ਸਾਧ ਸੰਗ ਅੰਮ੍ਰਿਤ ਗੁਣ ਗਾਇਨ ਸਾਧ ਕਾ ਸੰਗ ਸਰਬਥਾਨ ਕੰਮ ਨਾਨਕ ਸਾਧ ਕਾ ਸੰਗ ਸਫਲ ਜਨਮ ਸਾਧ ਕਾ ਸੰਗ ਨਹੀਂ ਕਚਕਾਲ ਦਰਤਨ ਭੇਟਤ ਹੋਤ ਨਿਹਾਲ ਸਾਧ ਕਾ ਸੰਗ ਕਲੂਕਤ ਹਰੈ ਸਾਧ ਕਾ ਸੰਗ ਨਰਕ ਪਰ ਹਰੈ ਸਾਧ ਕਾ ਸੰਗ ਇਆ ਉਆ ਸੁਹੇਲਾ ਸਾਧ ਸੰਗ ਵਿਚਰਤ ਹਰ ਮੇਲਾ ਜੋ ਇੱਛੈ ਸੋਈ ਫਲ ਪਾਵੈ ਸਾਧ ਕਾ ਸੰਗ ਨਾ ਬਿਰਥਾ ਜਾਵੇ ਪਾਰ ਬ੍ਰਹਮ ਸਾਧ ਰਿਦ ਵਸੈ ਨਾਦ ਉਤਰੈ ਸਾਧ ਸੁਨ ਉਠੈ ਸਾਧ ਕਾ ਸੰਗ ਸੁਨੋ ਹਰ ਨਾਉ ਸਾਧ ਸੰਗ ਹਰ ਕੇ ਗੁਣ ਗਾਉ ਸਾਧ ਕਾ ਸੰਗ ਨਾ ਮੰਤੇ ਵਿਤਰੈ ਸਾਧ ਸੰਗ ਸਰਪਣਿਤਰੈ ਸਾਧ ਕਾ ਸੰਗ ਲਗੈ ਪ੍ਰਭ ਮੀਠਾ ਸਾਧੂ ਕਾ ਸੰਗ ਘਟ ਘਟ ਦੀਠਾ ਸਾਧ ਸੰਗੇ ਆਗਿਆਕਾਰੀ ਸਾਧ ਸੰਗਤ ਬਈ ਹਮਾਰੀ ਸਾਧ ਕਸ ਮਿਟੇ ਸਭ ਰੋਗ ਨਾਨਕ ਸਾਧ ਮਿਟੇ ਸੰਜੋਗ

0: ਸਰਬਮਾਪੇਖਾ ਭਗਵਾਨ ਨਿਯਮਕ ਨਿਯਮਕ ਠਾਕੁਰ ਨਮਸਕਾਰ ਹੈ ਨਾਨਕ ਅਪਰਤ ਸਗਲ ਨਿਸਤਾਰ ਹੈ ਅਸ਼ਪਦੀ ਮਿਥਿਆ ਨਾਹੀ ਰਤਨਾ ਅਪਰਤ ਮਨ ਮੈਂ ਪ੍ਰੀਤ ਨਿਰੰਜਨ ਦਰਸ
1: ਪਰਤ੍ਰਿਯ ਰੂਪਨਾ ਪੇਖ ਨੇਤ੍ਰ ਸਾਧਕੀ ਟਹਿਲ ਸੰਤ ਸੰਗ ਹੇਤ ਕਰਨਾ ਸੁਨੇ ਕਹੋ ਕਿ ਨਿੰਦਾ ਸਤੇ ਜਾਣ ਆਪਸ ਕੋ ਮੰਦਾ ਗੁਰਪ੍ਰਸਾਦ ਵਿਖਿਆ ਪ੍ਰਹਰੈ ਮਨ ਕੀ ਬਾਸਨਾ ਮਨ ਤੇ ਟਰੈ ਇੰਦਰੀ ਜਿਤ ਪੰਜ ਦੁਖ ਤੇ ਰਹਿਤ ਨਾਨਕ ਕੋਟ ਮਦੇ ਕੋ ਐਸਾ ਪਰਸ ਵੈਸਨੋ ਸੋ ਜਿਸ ਉਪਰ ਸੋ ਪ੍ਰਸੰਨ ਵਿਸਨ ਕੀ ਮਾਇ ਤੇ ਹੋਈ ਪਿੰਨ ਕਰਮ ਕਰਤ ਹੋਇ ਨਹੀਂ ਕਰਮ ਤਿਸ ਵੈਸਨੋ ਕਰ ਨਿਰਮਲ ਧਰਮ ਕਾਹੋ ਫਲ ਕੀ ਇੱਛਾ ਨਹੀਂ ਬਾਚੈ ਕੇਵਲ ਭਗਤ ਕੀਰਤਨ ਸੰਗਰਾਚੈ ਮਨ ਤਨੰਤਰ ਸਿਮਰਨ ਗੋਪਾਲ ਸਭ ਪ੍ਰੋਹੋਤ ਕਿਰਪਾ ਲਾਭ ਦ੍ਰਿੜੈ ਨਾਮ ਜਪਾਵ ਨਾਨਕੋ ਵੈਸ਼ਨਵ ਪ੍ਰਮੁਖ ਪਾਵੈ ਭਗਵਤੀ ਭਗਵੰਤ ਭਗਤ ਕਾਰੰ ਸਗ ਤਿਆਗੇ ਦੁਸ਼ਕਾਰ ਸੰਮੰਤੀ ਬਿਨ ਸਹਿ ਸਗਲਾ ਕੋ ਭਰਮ ਕਰ ਪੂਜੈ ਸਗਲ ਪਾਰ ਬ੍ਰਹਮ ਸਾਧ ਸੰਗ ਪਾਪਾ ਮਲਖ ਹੋਵੇ ਸਾਧ ਸੰਗ ਪਾਪਾ ਮਲਖ ਹੋਵੇ ਤਿਸ ਭਗਵਤੀ ਕੀਮਤ ਉਤਮ ਹੋਵੇ ਭਗਵੰਤ ਕੀ ਟਹਿਲ ਕਰੈ ਨਿਤਨੀਤ ਮੰਤ ਨਰ ਪੈ ਬਿਸਨ ਪ੍ਰੀਤ ਹਰਕੇ ਚਣ ਹਿਰਦੈ ਵਸਾਉ ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੇ ਸੋ ਪੰਡਿਤ ਜੋ ਮਨ ਪ੍ਰਬੋਧੈ ਰਾਮ ਨਾਮ ਆਤਮ ਮੈਸੋਦੈ ਰਾਮ ਨਾਮ ਸਾਰਸ ਪਿਓਸ ਪੰਡਿਤ ਕੈ ਉਪਦੇਸ਼ ਜਗ ਜੀਵੈ ਹਰ ਕੀ ਕਥਾ ਹਿਰਦੈ ਵਸਾਉ ਸੋ ਪੰਡਿਤ ਫਿਰ ਜੋ ਨਾ ਆਵੇ ਵੇਦ ਪੁਰਾਣ ਸਿਮਰਤ ਬੁਜੈ ਮੂਲ ਸੁਖ ਮੈਂ ਜਾਣੈ ਸਥੂਲ ਚੋਰ ਨਾ ਪੌਦੇ ਉਪਦੇਸ਼ ਨਾਨਕ ਉਸ ਪੰਡਿਤ ਕੋ ਸਦਾ ਦੇਸ ਬੀਜ ਮੰਤਰ ਸਿਰ ਕੋ ਗਿਆਨ ਚੋਰ ਨਾਮ ਜਪੈ ਕੋ ਨਾਮ ਜੋ ਜੋ ਜਪੈ ਤਿਸ ਕੀ ਗਤ ਹੋਏ ਸਾਧ ਸੰਗ ਪਾਵੇ ਜਨ ਕੋਈ ਕਰ ਕਿਰਪਾਂਤਰ ਉਰਧਾਰ ਪਸ ਪ੍ਰੀਤ ਮੁਗਧ ਪਾਤਰ ਕੋ ਤਾਰ ਸਰਬਰਾਉ ਕਾਹੋ ਖਦਨਾਮ ਕਲਿਆਣ ਉਪ ਮੰਗਲ ਗੁਣਗਾਮ ਕਾਹੋ ਕਾਹੋ ਜੁਗਤ ਕਿਤੇ ਨਾ ਪਾਈਏ ਧਰਮ ਨਾਨਕ ਤਿਸ ਲੈ ਜਿਸ ਲਿਖਿਆ ਤੋਰ ਕਰਮ ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ ਤਿਸ ਕਾ ਨਾਮ ਸਤ ਰਾਮ ਦਾਸ ਸਤਮ ਰਾਮ ਤਿਸ ਨਦਰੀਆ ਦਾਸ ਦਸਤਨ ਪਾਏ ਤਿਨ ਪਾਇਆ ਸਦਾ ਨਿਕਟ ਨਿਕਟ ਹਰ ਜਾਨ ਸੋ ਦਾਸ ਦਰਗਹਿ ਪ੍ਰਵਾਨ ਆਪਣੇ ਦਾਸ ਕੋ ਆਪ ਕਿਰਪਾ ਕਰੈ ਤਿਸ ਦਾਸ ਕੋ ਸਭ ਸੋ ਜੀ ਪ੍ਰੈ ਸਾਗਲ ਸੰਗ ਆਤਮ ਦਾਸ ਐਸੇ ਜੁਗਤ ਨਾਨਕ ਰਾਮ ਦਾਸ ਪ੍ਰਭ ਕੀ ਆਗਿਆ ਆਤਮ ਹਿਤਾ ਜੀਵਨ ਮੁਕਤ ਸੋ ਕਹਾਵੈ ਤੈਸਾ ਹਰਖ ਤੈਸਾ ਸੋਗ ਸਦਾਨੰਦ ਤੈ ਨਹੀਂ ਵਿਯੋਗ ਤੈਸਾ ਸਵਰਨ ਤੈਸੀ ਸਮਾਟੀ ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ ਤੈਸਾ ਮਾਨ ਤੈਸਾ ਮਾਨ ਤੈਸਾ ਰੰਗ ਤੈਸਾ ਰਾਜਾਨ ਜੋਰ ਤਾਏ ਸਾਏ ਜੁਗਤ ਨਾਨਕ ਉਹ ਪੁਰਖ ਕਹੀਏ ਜੀਵਨ ਮੁਕਤ ਪਰਮ ਕੇ ਸਗਲੇ ਠਾਉ ਜਿਤ ਜਿਤ ਕਰ ਰਾਖੈ ਤੈਸਾ ਤਿਨ ਨਾਉ ਆਪੇ ਕਰਨ ਕਰਾਉਣ ਯੋਗ ਪ੍ਰਭਾਵ ਸੋਇ ਪੁਨ ਹੋ ਪਸਰੇ ਆਪ ਹੋਏ ਅਨਤਰੰਗ ਲਖੇ ਨਾ ਜਾਹੇ ਪਾਰ ਰੰਗ ਕੇ ਰੰਗ ਜੈ ਸੀਮਤ ਦੇ ਤੈਸਾ ਪ੍ਰਕਾਸ਼ ਪਾਰ ਰੰਗ ਕਰਤਾਵ ਨਾ ਸਦਾ ਸਦਾ ਸਦਾ ਦਿਆਲ ਸਿਮਰ ਸਿਮਰ ਨਾਨਕ ਭੈ ਨਿਹਾਲ ਸਲੋਕ ਉਸ ਤਤ ਗ੍ਰਹਿ ਅਨੇਕ ਜਨ ਅੰਤ ਨਾ ਪਾਰਾ ਵਾਰ ਨਾਨਕ ਰਚਨਾ ਪ੍ਰਭ ਰਚੀ ਬੋ ਵਿਧਾਨਿਕ ਪ੍ਰਕਾਰ ਅਸ਼ਟਦੀ ਕਈ ਕੋਟ ਹੋਏ ਪੁਜਾਰੀ ਕਈ ਕੋਟ ਆਚਾਰ ਵਿਹਾਰੀ ਕਈ ਕੋਟ ਭੈ ਤ੍ਰਿਤਵਾਸੀ ਕਈ ਕੋਟ ਮਨ ਭਰਮੈ ਉਦਾਸੀ ਕਈ ਕੋਟ ਬੇਦ ਕੇ ਸਰੋਤੇ ਕਈ ਕੋਟ ਤਪੇ ਸਰੋਤੇ ਕਈ ਕੋਟ ਆਤਮ ਧਿਆਨ ਤਾਰੇ ਕਈ ਕੋਟ ਕਵਕਾ ਵਿਚਾਰੈ ਕਈ ਕੋਟ ਨਾ ਤਨਾਮ ਧਿਆਨ ਨਾਨ ਕਰਤੇ ਕੰਤ ਨਾ ਪਾਵੈ ਹੈ ਕਈ ਕੋਟ ਭੈ ਮਾਨੀ ਕਈ ਕੋਟ ਅੰਧ ਹੈ ਅਗਿਆਨੀ ਕਈ ਕੋਟ ਕਿਰਪਨ ਕਠੋਰ ਕਈ ਕੋਟ ਅਭਿਗਾਤ ਨਿਕੋਰ ਕਈ ਕੋਟ ਪਰਦ੍ਰਵ ਕੋ ਹੀ ਰਹਿ ਕਈ ਕੋਟ ਪਰ ਦੁਖ ਨਾ ਕਰਹਿ ਕਈ ਕੋਟ ਮਾ ਸਰਮਾਹੇ ਕਈ ਕੋਟ ਪ੍ਰਦੇਸ਼ ਪਰਮਾਏ ਜਿਤ ਜਿਤ ਲਾਭ ਹੋ ਤਿਤ ਤਿਤ ਲਗਨਾ ਨਾਨਕ ਤੇ ਕੀ ਜਾਣੈ ਕਰਤਾ ਰਚਨਾ ਕਈ ਕੋਟ ਸਿੱਧ ਜਤੀ ਜੋਗੀ ਕਈ ਕੋਟ ਰਾਜ ਰਸ ਭੋਗੀ ਕਈ ਕੋਟ ਪੰਖੀ ਸਰੂਪ ਪਾਏ ਕਈ ਕੋਟ ਪਾਥਰ ਬਿਰਖਣ ਪਜਾਏ ਕਈ ਕੋਟ ਪਾਉਣ ਪਾਣੀ ਬਹਿ ਸੰਤਰ ਕਈ ਕੋਟ ਦੇਸ਼ ਭੂ ਮੰਡਲ ਕਈ ਕੋਟ ਸਸਿਰ ਸੁਰ ਨਖੇਤਰ ਕਈ ਕੁਟ ਦੇਵਦਾਨ ਇੰਦਰ ਸਿਰ ਛਤਰ ਸਗਲ ਸਮਗਰੀ ਆਪਣੇ ਸੋ ਧਾਰੇ ਨਾਨਕ ਜਿਸ ਜਿਸ ਭਾਵ ਤਿਸ ਤਿਸ ਨਿਸਤਾਰੇ ਕਈ ਕੋਟ ਰਾਜਸ ਤਾਮਸ ਸਤ ਕਈ ਕੋਟ ਵੇਦ ਪ੍ਰਾਣ ਸਿਮਰਤ ਅਰਸ਼ਾਸਤ ਕਈ ਕੋਟ ਕੀਰਤਨ ਸੰਬੰਧ ਕਈ ਕੋਟ ਨਾਨਾ ਪ੍ਰਕਾਰ ਜੰਤ ਕਈ ਕੋਟ ਕੀਏ ਚਿਰ ਜੀਵੇ ਕਈ ਕੋਟ ਗਿਰੀ ਮੇਰ ਸਵਰਨ ਥੀਵੇ ਕਈ ਕੋਟ ਜਖਿਆ ਕਿੰਨਰ ਪਿਸਾਚ ਕਈ ਕੋਟ ਭੂਤ ਪ੍ਰੇਤ ਸੁਪਰ ਮਿਰਗਾ ਸਭ ਤੇ ਨੇਰੇ ਸਭ ਤੇ ਦੂਰ ਨਾਨਕਾ ਪਲ ਪ੍ਰਹਾ ਭਰਪੂਰ कई कोट पाताल के वासी, कई कोट नरक सुरक निवासी, कई कोट जन्म है जी अमरे, कई कोट बोह जो नहीं फिरे, कई कोट बैठती खाए, कई कोट काल तक पाए, कई कोट के त्रवंत, कई कोट माया मैं चिंत, जय जय भाण तै तेरा खे नानक सपच प्रभ कै हाथे, कई कोट पे वैरागी राम नाम संगति नि लागी, कई कोट प्रभु खोजंती आत्म पार ब्रह्म लहंती, कई कोट दर्शन प्रभ्यार्थन को मिले प्रभनाश, कई कोट मंग सतसंग पार तिन लागा रंग, जिन को हो आप सो प्रसन्न आनती जिन सदा धन धन, कई कोट खाणी अरखंड, कई कोट आकाश ब्रह्मंड, कई कोट हो अवतार, कई जगत किनो विस्तार, कई बार पसरियो पासार, सदा सदा एक एक अंकार, कई कोट किने बहु पात प्रवते हुए प्रमा इसमात, ताम पात्रा जाने कोई आपके आप नानक प्रसोई, कई कोट पार्वन के दास तिन होता तुम प्रकाश, कई कोट तत् के विते सदा न्यहरे को नित्रे, कई कोट नाम रस पिय अमर भय सत सदी जीवे, कई कोट नाम गुण गावे आत्म रस सहज समावे, अपने जन को सास सास मारे नानक कोई परमेश्वर की प्यारी सलोक, कारण कारण प्रवेक है दूसर नाही कोई, नानक तिस बलहार न जल थल में हिल सोए अष्टपदी, करण प्राण करना जोग जो तिस पावे सोई हो, खिन में था पता अपना हरा अंत नहीं किचकारा वारा, हुक्मे धार अदर रहा वह हुक्मे उपजे हुक्म समय हुक्मे ऊंच नीच व्यवहार हुक्मे अनेक रंग प्रकार, कार कर देखे अपनी वडियाई नानक समय रहा समाई, प्रभ भाव मानुगत पा प्रभाव ता पाथ त्रावे, प्रभ भाव में सास तेरा ख प्रभाव ता हर मन पाख है, प्रभाव ता पति तुधारा प्रभ अपने विचार है, दोहा श्रिया का आप स्वामी खेल विकसंत्र जामी, जो भावे सो कार प्राव नानक दृष्टिया वरण आवे, कहो मानुक ते क्यों होया जो तिस भावे सोई करावे, इसका हाथ हो सब पिछले जो तिस भाव सोई करे, अनजानत बिख्या में रचे जे जानत अपना बचे, परमे भूला दह जिस तावे निमख माय चार कुण फिरा, कर कृपा जिस अपनी भगत दे नानक तेज ना मिले, खिन में नीच कीट को राज पार ब्रह्म ग्रीव निवास जा का दिष्ट कछु ना तिस तत्काल दह दिस प्रगटावे, जाको अपनी करे बख्शीस ताका लेखा नागने जगदीश, जियो प्रसत इसकी रास कट कट पूर्ण ब्रह्म प्रकाश, अपनी अपनता अपनाए नानक जीवे देख बढ़ाई, इसका बलनाई साध करण प्राण सब को नाथ अज्ञाकारी बपराजी हो, जो तिस पावे सोई पंथी हो, कबो ऊंच नीच में बसे कबो सोग हरख रंग हसे, कबो निचिन व्यवहार कबो उबा का

ਮਹਾਰਾਜ ਤਬਲਕ ਧਰਮਰਾਜ ਦੀ ਸਜਾਏ ਪ੍ਰਭ ਕਿਰਪਾ ਤੇ ਬੰਧਨ ਤੁਹਾਡਾ ਗੁਰੂ ਸਾਹਿਬ ਨਾਨਕ ਹੋਂ ਛੋਟਾ ਸਹਿਸ ਖੱਟੀ ਲੱਖ ਕੋਟ ਧਾਵ ਤ੍ਰਿਪਤ ਨਾਵੇ ਮਾਇਆ ਪਾਛੇ ਪਾਵੇ ਅਨਿਕ ਭੋਗ ਵਿਖਿਆ ਕੀ ਕਰੈ ਨਹਿ ਤ੍ਰਿਪਤਾਵੇ ਖੱਪ ਖੱਪ ਮਰੈ ਬਿਨਾ ਸੰਤੋਖ ਨਹੀਂ ਕੁਰਾ ਜੈ ਸੁਪਨ ਮਨੋਰਥ ਬਿਰਤੇ ਸਪਾ ਜੈ ਨਾਮ ਰੰਗ ਸਰਬਸ ਕਹੋ ਓਟ ਭਾਗੀ ਕਿਸੇ ਪ੍ਰਾਪਤ ਹੋਏ ਕਰਨ ਕਰਾਵਨਾ ਪਿਆਪ ਸਦਾ ਸਦਾ ਨਾਨਕ ਕਰ ਜਾਪ ਕਰਨ ਕਰਾਉਣ ਕਰਨਾ ਹਰ ਇਸ ਘਾਤ ਕਹਾਂ ਵਿਚਾਰ ਜੈਸੀ ਦਿਸ਼ਟੇ ਤੈ ਸਾਵਿਆ ਪਿਆ ਪਾਪ ਰਸੋਏ ਜੋ ਕਿਚਕਨੋ ਸੁਪਨ ਰੰਗ ਸਤੇ ਦੂਰ ਸਭੂ ਕੈ ਸੰਗ ਬੋਜੈ ਦੇਖੈ ਕ੍ਰਬੀ ਕਪ ਹੈ ਏ ਕਪ ਨੀ ਮਰਣ ਬਿਨ ਸਾਵਨ ਜੈ ਨਾਨ ਸਦੀ ਰਹਿ ਸਮਾਇ ਆਪ ਉਪਦੇਸੈ ਸਮਝੈ ਆਪ ਆਪੇ ਰਚੈ ਸਭ ਸਾਥ ਆਪ ਨਾ ਆਪਣਾ ਵਿਸਥਾਰ ਸਭ ਕੁਛ ਉਸਕਾ ਉਹ ਕਰਨਾ ਹਾਰ ਸਭ ਕੁਛ ਉਸਕਾ ਉਹ ਕਰਨਾ ਹਾਰ ਉਸਦੇ ਪਿਨ ਕੋ ਕਿਛ ਹੋਏ ਥਾਂ ਤੁਰੰਤਰ ਕੈ ਸੋਏ ਆਪਣੇ ਚਿੱਤ ਆਪ ਕਰਨਾ ਹਾਰ ਕੋ ਤੱਕ ਰਹਿ ਰੰਗ ਪਾਰ ਮਨ ਮੈਂ ਆਪ ਮਨ ਆਪਣੇ ਮਾਹੀ ਨਾਨ ਕੀਮਤ ਕਹਿ ਨਾ ਜਾਏ ਸਤ ਸਤ ਸਤ ਪ੍ਰਭ ਸਵਾਮੀ ਗੁਰਪ੍ਰਸਾਦ ਕਿਨਾ ਉਖਿਆ ਨੀ ਸਚ ਸਚ ਸਤ ਸਭ ਕਿਨਾ ਕੋਟ ਮਦੇਹ ਕਿਨੈ ਬਿਰਲੈ ਚਿਨਾ ਭਲਾ ਭਲਾ ਭਲਾ ਤੇਰਾ ਰੂਪ ਪਤ ਸੁੰਦਰ ਪਾਰਨੋ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘਟ ਘਟ ਸੁਨੀ ਸਰਣ ਵਖਿਆਣੀ ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾਮ ਜਪੈ ਨਾਨਕ ਮਨ ਪ੍ਰੀ ਸਲੋਕ ਸ਼ਾਂਤ ਸਰਣ ਜੋਜਨ ਪ੍ਰੈ ਸੋਜਨ ਉਦਰਨ ਹਾਰ ਸੰਤ ਕੀ ਨਿੰਦਾ ਨਾਨਕਾ ਬਾਹੁਰ ਬਾਹੁਰ ਅਵਤਾਰ ਅਸ਼ਟਪਦੀ ਸੰਤ ਕੈ ਦੁੱਖ ਨਾਲ ਜਾ ਘਟੈ ਸੰਤ ਕੈ ਦੁੱਖ ਜਮਤੀ ਨੇ ਛੁੱਟੈ ਸੰਤ ਕੈ ਦੁੱਖ ਸੁਖ ਸਜਾਏ ਸੰਤ ਕੈ ਦੁੱਖ ਨਰਕ ਮੈਂ ਪਾਏ ਸੰਤ ਕੈ ਦੁੱਖ ਮਤ ਹੋਏ ਮਿਲੀ ਸੰਤ ਕੈ ਦੁੱਖ ਸੁਭਾਤੇ ਹੀ ਸੰਤ ਕੇ ਹੱਥੇ ਪੁਰਖ ਨਾ ਕੋਏ ਸੰਤ ਕੈ ਦੁੱਖ ਥਾਨ ਭ੍ਰਸ਼ਟ ਹੋਏ ਸੰਤ ਕਿਰਪਾਲ ਕਿਰਪਾ ਜੇ ਕਰੈ ਨਾਨਕ ਸੰਤ ਸੰਗਿੰਦਕ ਧੀਤ ਰਹਿ ਸੰਤ ਕੇ ਦੁੱਖਨ ਤੇ ਮੁਕ ਸੰਤਨ ਕੈ ਦੁੱਖਨ ਕਾਉ ਜੋ ਲਵੈ ਸੰਤਨ ਕੈ ਦੁੱਖਨ ਸਤ ਜੋਨ ਪਾਏ ਸੰਤ ਕੈ ਦੁੱਖਨ ਤ੍ਰਿਗ ਜੋਨ ਕਰਮਾਏ ਸੰਤਨ ਕੈ ਦੁੱਖਨ ਤ੍ਰਿਸ਼ਨਾਮ ਜਲੈ ਸੰਤ ਕੈ ਦੁੱਖਨ ਸੁਕੋਚ ਲੈ ਸੰਤ ਕੈ ਦੁੱਖਨ ਤੇ ਸਜਾਏ ਸੰਤ ਕੈ ਦੁੱਖਨ ਨਿਤ ਨਿਚਾਏ ਸੰਤ ਦੁਖੀ ਕਾ ਥਾਉ ਕੋ ਨਾਹੇ ਨਾਨਕ ਸੰਤ ਭਾਵਿਤਾ ਓ ਵੀ ਗਤ ਪਾਹੇ ਸੰਤ ਅਨਿੰਦਕ ਮਾਤਾਏ ਸੰਤ ਅਨਿੰਦਕ ਟਿਕਣਾ ਪਾਈ ਸੰਤ ਅਨਿੰਦਕ ਮਾਂ ਹਥਿਆਰਾ ਸੰਤ ਅਨਿੰਦਕ ਪਰਮੇਸ਼ਰ ਮਾਰਾ ਸੰਤ ਅਨਿੰਦਕ ਰਾਜ ਤੇ ਹੀ ਸੰਤ ਅਨਿੰਦਕ ਦੁਖਿਆਰ ਦੀਨ ਸੰਤ ਕੇ ਨਿੰਦਕੋ ਸਰਵ ਰੋਗ ਸੰਤ ਕੇ ਨਿੰਦਕੋ ਸਦਾ ਵਿਜੋਗ ਸੰਤ ਕੀ ਨਿੰਦਾ ਦੁੱਖ ਮੈਂ ਦੁੱਖ ਨਾਨਕ ਸੰਤ ਭਗਤਾ ਉਸ ਕਾ ਕੀ ਹੋਏ ਮੋਕ ਸੰਤ ਕਾ ਦੁੱਖੀ ਸਦਾ ਪਿਤ ਸੰਤ ਕਾ ਦੁੱਖੀ ਕਿਸੇ ਕਾ ਨਹੀਂ ਮਿਤ ਸੰਤ ਕੇ ਦੁੱਖੀ ਕੋ ਡਾਨ ਲਾਗੈ ਸੰਤ ਕਾ ਦੁਖੀ ਸਭ ਤਿਆਗੈ ਸੰਤ ਕਾ ਦੁਖੀ ਮਾਂਕਾਰੀ ਸੰਤ ਕਾ ਦੁਖੀ ਸਦਾ ਵਿਕਾਰੀ ਸੰਤ ਕਾ ਦੁਖੀ ਜਨਮ ਮਰੈ ਸੰਤ ਕੇ ਦੁੱਖ ਨਾਲ ਸੁਖਤੇ ਟਰੈ ਸੰਤ ਕੇ ਦੁਖੀ ਕੋ ਨਾ ਹਿਠਾਉ ਨਾਨ ਸੰਤ ਭਗਤਾ ਲੈ ਮਿਲਾਏ ਸੰਤ ਕਾ ਦੁਖੀ ਅਧ ਵਿੱਚ ਤੇ ਟੁੱਟੈ ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੈ ਸੰਤ ਕੇ ਦੁਖੀ ਕੋ ਦਿਆਨ ਭਰਮਾਈਏ ਸੰਤ ਕਾ ਦੁਖੀ ਉਜੜ ਪਾਈਏ ਸੰਤ ਕਾ ਦੁਖੀ ਅੰਤਰ ਤੇ ਧੋਤਾ ਜੋ ਸਾਸ ਅੰਮ੍ਰਿਤ ਕੇ ਲੋਥਾ ਸੰਤ ਕੇ ਦੁਖੀ ਕੀ ਜੜ ਕਿਛ ਨਾ ਆਪਣੇ ਵਿਜਾ ਪੇਖਾ ਏ ਸੰਤ ਕੇ ਦੁਖੀ ਕੋ ਨਾ ਰੱਖਣਾ ਨਾ ਸੰਤ ਭਗਤ ਲਏ ਵਾਰ ਸੰਤ ਕਾ ਦੁਖੀ ਇਉਂ ਬਿਰਲਾਏ ਜੋ ਜਲ ਵੀ ਹੁਣ ਮਛਲੀ ਤੜਪੜਾਏ ਸੰਤ ਕਾ ਦੁਖੀ ਭੁੱਖਾ ਨਹੀਂ ਰਾਜਾ ਜਿਉ ਭਾਉ ਏਦਾਂ ਨਹੀਂ ਤਰਾਪੈ ਸੰਤ ਕਾ ਦੁਖੀ ਛੁਪੇ ਕੇ ਲਾ ਜਿਉ ਬੁਆੜ ਤਿਲਖੇਤ ਮਹਿੰਦ ਵੇਲਾ ਸੰਤ ਕਾ ਦੁਖੀ ਧਰਮ ਤੇਰਾ ਸੰਤ ਕਾ ਦੁਖੀ ਸਦਮਿਥਿਆ ਕੈਦ ਕੀਰਤ ਨਿੰਦਕ ਕਾ ਧੁਰੀ ਹੀ ਪਿਆ ਨਾਨਕ ਜੋ ਤਿਸ ਭਾਵੇ ਸੋਈ ਤਿਆ ਸੰਤ ਕਾ ਦੁਖੀ ਵਿਗੜੋਕ ਹੋਏ ਜਾਏ ਸੰਤ ਕੇ ਦੁਖੀ ਕੋਦਰ ਕਹਿ ਮਿਲਾ ਸਜਾਏ ਸੰਤ ਕਾ ਦੁਖੀ ਸਦਾ ਸਹਿਕਾਏ ਸੰਤ ਕਾ ਦੁਖੀ ਨਾ ਮਰੈ ਨਾ ਜੀਵਾਈਏ ਸੰਤ ਕੇ ਦੁਖੀ ਕੀ ਪੂਜੈ ਨਾ ਸਾ ਸੰਤ ਕਾ ਦੁਖੀ ਉੱਚ ਲੈਣੇ ਆ ਸਾ ਸੰਤ ਕੇ ਦੁੱਖ ਨਾ ਤਿਸ਼ਟੈ ਕੋਈ ਜੈਸਾ ਭਾਵੇ ਤੈਸਾ ਕੋਈ ਹੋਏ ਪਿਆ ਕਿਰਤ ਨਾ ਮਿਟੈ ਕੋਏ ਨਾਨਕ ਜਾਣੈ ਸੱਚਾ ਸੋਏ ਸਭ ਘਟ ਤਿਸ ਕੇ ਉਕਰਣੈ ਹਾਰ ਸਦਾ ਸਦਾ ਤਿਸ ਕੋ ਨਮਸਕਾਰ ਪ੍ਰਭ ਕੀ ਉਸਤਤ ਕਰੋ ਦਿਨ ਰਾਤ ਪ੍ਰਭ ਕੀ ਉਸਤਤ ਕਰੋ ਹੋ ਦਿਨ ਰਾਤ ਤਿਸੈ ਧਿਆਉ ਸਾਸ ਗ੍ਰਹ ਸਭ ਕੁਛ ਵਰਤੈ ਤਿਸਕਾ ਕਿਆ ਜੈਸਾ ਕਰੇ ਤੈਸਾ ਕੋ ਥਿਆ ਆਪਣਾ ਕੇ ਖੇਲਾ ਪ੍ਰਣੈ ਹਰ ਆਪਣਾ ਖਿਲਾ ਪ੍ਰਣੈ ਹਰ ਦੂਸਰ ਕੌਣ ਕਹੈ ਵਿਚਾਰ ਜਿਸਨੋ ਕਿਰਪਾ ਕਰੈ ਤਿਸ ਆਪਣਾ ਨਾਮ ਦੇ ਉਠ ਭਾਗੀ ਨਾਨਕ ਜਨ ਸੇ ਸਲੋਕ ਤਾਜੋ ਸਿਆਨਕ ਸੁਰਜਨੋ ਸਿਮਰੋ ਹਰ ਹਰ ਰਾਏ ਏਕਾ ਸਰਵਨ ਰਖੋ ਨਾਨਕ ਦੁਖ ਭਰਮ ਭੋ ਜਾਏ ਅਸ਼ਟਦੀ
मान की टेक वृत्ति सज्जान देव कोई कहे भगवान जिस कह दिए रह अग हाय बोना तिस्ना लागे मार राख एको अपमान कह चनाई हाथ तिसका हुक्म बोस कोय तिसका नाम रखण प्रोय सिमर सिमर सिमर प्रसु नानक बिघन लागे कोई ओस तत् मन में है कर निरंकार करमन मेरे सत्यो हर निर्मल स्नामृत पियो सदा सुहिला कर लेहे जियो नैनो पेक ठाकुर का रंग सात सब संग चरण चलो मार गोविंद मिटे पाप जपिय हरबिंद कर हर कर्म सर्वन हर कथा हर दर कह नानको जल मथा उठ भागी ते जन जग माहे सदा सदा हर के गुण गाही राम नाम जो करह विचार से धनवंत गणे संसार मान तन मुख बोले हर मुखी सदा सदा जानो ते सुखी एक एक एक पछाने तुत के सोजी जाने नाम संग जिसका मन मानिया नानक तिन है निरंजन जानिया को प्रसाद आप नाम सूझे जिसकी जानो तिस ना बूझे है सात संग हर जस कह सर्व रोग ते हर जन रहत अन दिन कीर्तन केवल बख्यान गिस्त में सोय निर्वाण एक ऊपर जी जन की आशा तिसकी कटिए जम की भाषा पार ब्रह्म के जिस मन को अपनान सना लागे दुखो जिसको हर प्रमन चितावे सो संत सुहिला नहीं डुलावे जिस प्रभु अपना कृपा करे सो सेव को किसते डर है जैसा सत ऐसा जिसने अपने कार्य में आप समाया सोधत सोधत सोधत सीधिया गुरु प्रसाद सबूझिया जब देखो तब सब कुछ मोल नानक सो सुखम सोये स्थूल न किच जन्म न किच मर आप न चलता पी करे आवन जावन दृष्ट अंदृष्ट अव्यकारी तारी सब श्रेष्ठ आप प्यार सगल में आप अनिक जुगत रच थाप थाप अवनाशी ना किच खंड तारन तार ब्रह्मंड अलख के प्रताप आप जपायता नानक जाप जिन प्रभ जाता सो सोभावंत सगल संसार उदरय त्रिमन प्रभ के सेवक सगल उदाहरण प्रभ के सेवक दुख सारण आपे मेले कृपा गुरु का सज पहनी हर उनकी सेवा सोई लागे जिस नाम कृपा करह उड़पागे नाम जुप्त पा विश्राम नानक तिन प्रकोत्तम क्रमान जो किच करे सो प्रभ कै रंग सदा सदा बस हर संग सह सवाय होवे सो होय करण हर पछाण सोय प्रभ का क्या जन्मे ठिकाना जैसा सत ऐसा दिस्ताना जिस देव जे तिस्माय समाये कोई सुख निदान उन्हो मनाए आप स्वागिनो मान नान प्रवजन एको जान श्लोक सर्व कला भरपूर प्रभ बिरथा जान नहार जा कै सिमरन उदरी है नान किस कुलहार अष्टदी टोटी गाड नहार गोपाल सर्व जा पे प्रपाल सगल की चिंता जिस नमाहे तिसते बिरथा कोई नाही रे मन मेरे सदा हर जाप अवनाशी प्रभा पिया आपन क्या चुना होए जे सो प्राणी लोचे कोई तिस बिना त्रै किच काम गत नानक जप एक हर नाम रूपन तो ना ही मोह प्रकृति जो सगल कट सो है धनवंता हो क्या को गर्व है जा सब की तिस्का दिया दर्व है अत सुरा जी को कहा वह प्रभ के कला बिना कहता वह जी को है वह दातार ते देना हर जाने गावार जिसको प्रसाद टूटे हो रोग नारक सोजन सुधा रोग जो मंद्र को था मैं थमन त्यो गुरु का सुदमन अस्थमन जो पाखण नाम चढ़त रह प्राणी गुर चरण लगत नस्त रह जो अंधकार दीपक प्रकाश गुरुदर्शन दीक मन हो विकास जो महा ध्यान में मारुक पावे त्यो साधु संग मिल जोत प्रगटावे तेरे संतन की बात चो तूर नानक के हर लोचापुर मन मूरख काहे बिर लाइए मन मूरख काहे बिर लाइए प्रभ लिख का लिखिया पाइए दुख सुख प्रभ देव नहार और त्याग तुत सहज तार जो करे सोई सुखमान भोला काय प्रया जान कौन बसताई तेरे संग लप रहे हो रसलो विपतम राम नाम जप हृदय माहे नानक पत से ती कर जाए जिस वखर को लैन तू आया राम नाम संतन कर पाया तजम मान लिहो मनमोल राम नाम हृदय मैं तोल लाद खीप संत संचाल और त्या विख्या जंजाल धन धन कह सब कोई मुखो जर हर दर कह सोई ए वापार बिरला वापार है नानक कह सद बलहार है चरण साध ए तो पियो
ਹਰ ਪ੍ਰਸਾਦ ਕੋ ਆਪਣਾ ਦਿਓ, ਸਾਧ ਕੀ ਧੋਰ ਕਰੋ ਇਸ਼ਨਾਨ, ਸਾਧ ਉੱਪਰ ਜਾਈਏ ਕੁਰਬਾਨ, ਸਾਧ ਸੇਵਾ ਵਡ ਭਾਗੀ ਪਾਈਏ, ਸਾਧ ਸੰਗ ਹਰ ਕੀਰਤਨ ਗਾਈਏ, ਅਨਿਕ ਬਿਘਨ ਤੇ ਸਾਧੂ ਰਾਖੈ, ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ। ਓਟ ਗਈ ਸੰਤਤ ਰਾਇਆ, ਸਰਬ ਸੁਖ ਨਾਨਕ ਤੇ ਪਾਇਆ, ਮ੍ਰਿਤਕ ਕੋ ਜੀਵਾਲ ਨਹਾਰ, ਔਖੇ ਕੋ ਦੇਵ ਤਧਾਰ, ਸਰਬ ਨਿਧਾਨ ਜਾ ਕੇ ਦਿਸਤੀ ਮਾਏ, ਪੁਰਬ ਲਿਖੀ ਕਾਲ ਲਹਿਣਾ ਪਾਏ, ਸਭ ਕਿ ਤਸਕਾਉ ਕਰਨਾ ਹੋ ਜੋਗ, ਤਿਸ ਬਿੰਦੂ ਸੁਰ ਹੋ ਨਾ ਹੋ, ਜਪ ਜਨ ਸਦਾ ਸਦਾ ਦਿਨ ਰਹਿਣੀ, ਸਭ ਤੇ ਉੱਚ ਨਿਰਮਲ ਇਹ ਕਰਨੀ, ਕਰ ਕਿਰਪਾ ਜਿਸ ਕੋ ਨਾਮ ਦਿਆ, ਨਾਨਕ ਸੋ ਜਨ ਨਿਰਮਲ ਥਿਆ, ਜਾਪ ਐ ਮਨ ਗੁਰ ਕੀ ਪ੍ਰਤੀਤ, ਤੇ ਜਨਾਵੇ ਹਰ ਪ੍ਰਵਚੀਤ, ਭਗਤ ਭਗਤ ਸੁਣੀਏ ਤੇ ਲੋਏ, ਜਾਂ ਕਹਿ ਹਿਰਦੇ ਕੋ ਹੋਏ, ਸੱਚ ਕਰਨੀ ਸਤਾ ਕੀ ਰਹਿਤ, ਸੱਚ ਹਿਰਦੇ ਸਤਮੁਖ ਕਹਿਤ, ਸੱਚ ਦੇ ਸਾਚਾ ਕਾਰ, ਸੱਚ ਵਰਤੇ ਸਾਚਾ ਪਾਸਾਰ, ਪਾਰ ਬ੍ਰਹਮ ਜਿਨੇ ਸੱਚ ਕਰ ਜਾਤਾ, ਨਾਨਕ ਸੋ ਜਨ ਸੱਚ ਸਮਾਤਾ ਸਰੋਪ, ਰੂਪ ਨਾ ਰੇਖ ਨਾ ਰੰਗ ਕਿਛ, ਤ੍ਰੈ ਗੁਣ ਤੇ ਪ੍ਰਭ ਭਿੰਨ, ਕਿਸੇ ਬਜਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ। ਅਸ਼ਟਪਦੀ ਆਪਣਾ ਸੀ ਬ੍ਰਹਮਨ ਮੈਂ ਰਾਖ, ਮਾਨੁ ਕੀ ਤੂੰ ਪ੍ਰੀ ਤਿਆਗ, ਤਿਸ ਤੇ ਪ੍ਰਹਿ ਨਾਹੀ ਕਿਛ ਕੋਈ, ਸਰਮ ਨਿਯੰਤਰੇ ਕੋ ਸੋਈ, ਆਪੇ ਬਿਨਾ ਪੇਦਾਨਾ, ਗਹਿਰ ਗੰਭੀਰ ਗਏ ਸੁਜਾਨਾ, ਪਾਰ ਬ੍ਰਹਮ ਪਰਮੇਸ਼ਰ ਗੋਬਿੰਦ, ਕਿਰਪਾ ਨਿਧਾਨ ਦਿਆਲ ਬਖਸੰਦ, ਸਾਧ ਤੇਰੇ ਕੀਚਰਨੀ ਪਾਓ, ਨਾਨਕ ਮਨ ਇਹ ਅਨਰਾਓ, ਮਨਸਾ ਪੂਰਨ ਸੁਣਾ ਜੋਗ, ਜੋ ਕਿਰਪਾਇਆ ਸੋਈ ਹੋ, ਹਰਨ ਭਰਨ ਜਾ ਕਾ ਨੇਤਰ ਫੋਰ, ਜਿਸਕਾ ਮੰਤਰ ਨਾ ਜਾਣੇ ਹੋਰ, ਆਨੰਦ ਰੂਪ ਮੰਗਲ ਸੁਜਾ ਕੈ, ਸਰਬ ਥੋਕ ਸੁਣੀਐ ਕਰਤਾ ਕੈ, ਰਾਜ ਮੈਂ ਰਾਜ ਜੋਗ ਮੈਂ ਜੋਗੀ, ਤਪ ਮੈਂ ਤਿਸਰ ਗ੍ਰਸਤ ਮੈਂ ਭੋਗੀ, ਤਿਆਏ ਤਿਆਏ ਭਗਤੈ ਸੁਖ ਪਾਇਆ, ਨਾਨਕ ਇਸ ਪ੍ਰਪਾਤ ਨੇ ਅੰਤ ਨਾ ਪਾਇਆ, ਜਾ ਕੇ ਲੀਲਾ ਕਿਵੇਂ ਤਨਾਏ, ਸਗਲ ਦੇਵ ਹਾਰੇ ਉਗਾਏ, ਪਿਤਾ ਕਾ ਜਨਮ ਕੀ ਜਾਣੇ ਪੋਤ, ਸਗਲ ਪ੍ਰੋਏ ਆਪਣੇ ਸੋਤ, ਸੁਮਤ ਗਿਆਨ ਧਿਆਨ ਜਿੰਦੀ, ਜਿੰਦਾ ਸਨਾਮ ਧਿਆਏ ਸੀ, ਤੇ ਗੁਣ ਮੈਂ ਜਾ ਕੋ ਭਰਮਾਏ, ਜਨਮ ਮਰਾ ਫਿਰਾਵੇ ਜਾਏ, ਊਚ ਨੀਚ ਤਿਸਕੇ ਅਸਥਾਨ, ਜੈਸਾ ਜਨਾਵੇ ਤੈਸਾ ਨਾਨਕ ਜਾਨ, ਨਾਨਾ ਰੂਪ ਨਾਨਾ ਜਾ ਕੇ ਰੰਗ, ਨਾਨਾ ਭੇਕਰੇ ਇੱਕ ਰੰਗ, ਨਾਨਾ ਵਿਦ ਕਿ ਨਮਸਤਾਰ, ਪ੍ਰਭ ਨਾ ਸੀ ਏਕ ਅੰਕਾਰ, ਨਾਨਾ ਤਤ ਪ੍ਰੇ ਖਮਾਏ, ਪੂਰੇ ਹੋ ਪੂਰਨ ਸੁਠਾਏ, ਨਾਨਾ ਵਿਦ ਕਰਬਨਤ ਬਣਾਈ, ਆਪਣੀ ਕੀਮਤ ਆਪੇ ਪਾਈ, ਸਭ ਘਟ ਤਿਸਕੇ ਸਭ ਤਿਸਕੇ ਠਾਓ, ਜਪ ਜਪ ਜੀਵੇ ਨਾਨਕ ਹਰਨਾਓ, ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਨਾਮ ਕੇ ਧਾਰੇ ਸਿਮਰਤ ਵੇਦ ਪ੍ਰਾਣ, ਨਾਮ ਕੇ ਧਾਰੇ ਸੋਨਨ ਗਿਆਨ ਧਿਆਨ, ਨਾਮ ਕੇ ਧਾਰੇ ਆਗਾਸ ਪਾਤਾ, ਨਾਮ ਕੇ ਧਾਰੇ ਸਗਲਾਕਾਰ, ਨਾਮ ਕੇ ਧਾਰੇ ਪੁਰਿਆ ਸਭ ਹਵਨ, ਨਾਮ ਕੈ ਸਮੁਦਰੇ ਸੰਸਰਣ, ਕਰ ਕਿਰਪਾ ਜਿਸ ਆਪਣੇ ਨਾਮ ਲਾਏ, ਨਾਨਕ ਚੌਥੇ ਪਦਮੈ ਸੋ ਜਨਗਤ ਪਾਏ, ਰੂਪ ਸਤ ਜਾਕ ਸਤ ਅਸਥਾਨ, ਪੁਰਖ ਸਤ ਕੇਵ ਪ੍ਰਧਾਨ, ਕਰ ਤੋ ਸਤ ਸੱਜਾ ਕੀ ਬਾਣੀ, ਸਤ ਪੁਰਖ ਸਮਾਏ ਸਮਾਣੀ, ਸਤ ਕਰਮ ਜਾ ਕੇ ਰਚਨਾ ਸਤ, ਮੋਲ ਸਤ ਸਤ ਉਤਪਤ, ਸਤ ਕਰਨੀ ਨਿਰਮਲ ਨਿਰਮਲੀ, ਜਿਸੈ ਬਜਾਇ ਤਿਸੈ ਸਪਲੀ, ਸਤਨਾਮ ਪ੍ਰਭਾ ਸੁਖਦਾਈ, ਵਿਸ਼ਵਾਸ ਸਤਨਾਮ ਗੁਰ ਤੇ ਪਾਈ, ਸਤ ਬਚਨ ਸਾਧ ਉਪਦੇਸ਼, ਸਤੇ ਜਨ ਜਾ ਕਰਦੇ ਪ੍ਰਵੇਸ਼, ਸਤ ਨਿਰਤ ਬੁੱਧੇ ਜੇ ਕੋਈ, ਨਾਮ ਜਪਤਾ ਕੀ ਗਤ ਹੋਏ, ਆਪ ਸਤ ਕਿਆ ਸਭ ਸਤ, ਆਪੇ ਜਨ ਆਪਣੀ ਮਿਤਗਤ, ਜਿਸ ਕੀ ਸ੍ਰਿਸ਼ਟ ਸੋ ਕਰਨੈ ਹਾਰ, ਜਿਸ ਕੀ ਸ੍ਰਿਸ਼ਟ ਸੋ ਕਰਨੈ ਹਾਰ, ਆਉਣਾ ਬੋਝ ਕਰਤ ਵਿਚਾਰ, ਕਰਤੇ ਕਿਮਿਤ ਨਾ ਜਾਣੈ ਕੀਆ, ਨਾਨਕ ਜੋ ਤਿਸ ਭਾਵੇ ਸੋਈ ਵਰਤਿਆ, ਬਿਸ ਮਨ ਬਿਸਮ ਭਈ ਬਿਸਮਾਦ, ਜਿਨ ਬੋਝਿਆ ਤਿਸਾਇਆ ਸਵਾਦ, ਪ੍ਰਭ ਕੈ ਰੰਗ ਰਾਚ ਜਨ ਰਹੇ, ਗੁਰ ਕੈ ਵਚਨ ਪਦਾਰਥ ਲਏ, ਬੋਝ ਦਾਤੇ ਦੁੱਖ ਕਾਟਨ ਹਾਰ, ਜਾ ਕੈ ਸੰਤਰੈ ਸੰਸਾਰ, ਜਨ ਕਾ ਸੇਵਕ ਸੋੜ ਭਾਗੀ, ਜਨ ਕੈ ਸੰਗੇ ਕਲਿਵ ਲਾਗੀ।

ਸਤ ਪ੍ਰਸਨ ਹਾਰ, ਪੂਜਾ ਸਤ, ਸਤ ਸੇਵਦਾਰ ਦਰਸ਼ਨ ਸਤ, ਸਤ ਵੇਖਣ ਹਾਰ, ਨਾਮ ਸਤ, ਸਤ ਧਿਆਉਣ ਹਾਰ, ਆਪ ਸਤ, ਸਤ ਸਤਧਾਰੀ, ਆਪੇ ਗੁਣ ਆਪੇ ਗੁਣਕਾਰੀ, ਸ਼ਬਦ ਸਤ, ਸਤ ਪ੍ਰਭਗਤਾ ਸੁਰਤ ਸਤ, ਸਤ ਜਤ ਸੁਨਤਾ ਬੂਜਨ ਹਾਰ ਕੋ ਸਤ ਸਭ ਹੋਏ ਨਾਨੁ ਸਤ, ਸਤ ਪ੍ਰਭ ਸੋਏ ਸਤ ਸਰੂਪ ਰਿਜੈ ਜਨਮਾਨਿਆ, ਕਰਨ ਕਰਾਵਨ ਤਿਨ ਮੂਲ ਪਛਾਨਿਆ, ਜਾ ਕਰ ਦੇ ਸਵਾਸ ਪ੍ਰਭਾਇਆ, ਤਤ ਗਿਆਨ ਤਿਸਮਨ ਪ੍ਰਗਟਾਇਆ, ਪੈਤੇ ਨਿਰਭੋ ਹੋਏ ਵਸਾਨਾ, ਜਿਸ ਤੇ ਉਪਜੇ ਤਿਸਮਾਏ ਸਮਾਨਾ, ਬਸਤ ਮਾਇਲੇ ਬਸਤ ਗੜਾਏ ਤਾਂ ਕੋ ਭਿੰਨ ਕਹਿਣਾ ਜਾਈ, ਬੂਜੈ ਬੂਜਣ ਹਾਰ ਵਿਵੇਕ ਨਾਰਾਇਣ, ਮਿਲੇ ਨਾਨਕ ਏਕ, ਠਾਕੁਰ ਕਾ ਸੇਵਕ ਅਗਾਕਾਰੀ, ਠਾਕੁਰ ਕਾ ਸੇਵਕ ਸਦਾ ਪੁਜਾਰੀ, ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ, ਠਾਕੁਰ ਕੇ ਸੇਵਕ ਕੇ ਨਿਰਮਲ ਰੇਤ, ਠਾਕੁਰ ਕੋ ਸੇਵਕ ਜਾਣੈ ਸੰਗ, ਪ੍ਰਭ ਕਾ ਸੇਵਕ ਨਾਮ ਕੇ ਰੰਗ, ਸੇਵਕ ਕੋ ਪ੍ਰਪਾਲਣ ਹਾਰਾ, ਸੇਵਕ ਕੀ ਰੱਖ ਨਿਰੰਕਾਰਾ, ਸੋ ਸੇਵਕ ਜਿਸ ਦਇਆ ਪ੍ਰਭ ਧਾਰੈ, ਨਾਨੂ ਸੋ ਸੇਵਕ ਸਾਥ ਸਾਥ ਸਮਾਰੈ, ਆਪਣੇ ਜਨ ਕਾ ਪਰਦਾ ਢਾਕੇ, ਆਪਣੇ ਸੇਵਕ ਕੀ ਸਰ ਪਰ ਰੱਖ, ਆਪਣੇ ਦਾਸ ਕੋ ਦੇ ਵਡਾਏ, ਆਪਣੇ ਸੇਵਕ ਕੋ ਨਾਮ ਜਪਾਈ, ਆਪਣੇ ਸੇਵਕ ਕੀ ਆਪ ਪਤ ਰੱਖੈ, ਤਾਂ ਕਿ ਗਤਮਿਤ ਕੋਈ ਨਾ ਰੱਖੈ, ਪ੍ਰਭ ਕੇ ਸੇਵਕ ਕੋ ਨਾ ਪਹੁੰਚੈ, ਪ੍ਰਭ ਕੇ ਸੇਵਕ ਉਚੇ ਉੱਚੇ, ਜੋ ਪ੍ਰਭ ਆਪਣੀ ਸੇਵਾ ਲਾਇਆ, ਨਾਨੂ ਸੋ ਸੇਵਦੈ ਜਿਸ ਪ੍ਰਗਟਾਇਆ, ਨੇਕੀ ਕੀਰੀ ਮੈਂ ਕਲ ਰੱਖੈ, ਭਸਮ ਕਰੈ ਲਸਕਰ ਕੋਟ ਲਾਖੈ, ਜਿਸਕਾ ਸਾਸ ਨ ਕਾਢਤ ਆਪ, ਤਾਂ ਕੋ ਰੱਖ ਦੇ ਕਰਾਤ, ਮਾਨ ਯਤਨ ਕਰਤ ਬੋ ਪਾਤ, ਤੇ ਕਰਤਾ ਬਿਰਥੇ ਜਾਤ।

ਸਰਕਾਰ ਅਸ਼ਵਦੀ ਆਪ ਕਥੈ ਆਪ ਸੁਣੈ ਹਾਰ ਆਪੇ ਏਕ ਆਪ ਵਿਸਥਾਰ ਜਾਤਿ ਭਾਤ ਸ੍ਰਿਸ਼ਟ ਉਪਾਇ ਆਪਣੇ ਭਾਣੇ ਲੈ ਸਮਾਏ ਤੁਮ ਤੇ ਭਿਨ ਨਹੀਂ ਕਛ ਹੋਏ ਆਪਨ ਸੂ ਸਭ ਜਗਤ ਪਰ ਹੋਏ ਜਾ ਕੋ ਪ੍ਰਭ ਜੀਵਾ ਬੁਝਾਏ ਸਤਨਾਮ ਸੋਈ ਜਨ ਪਾਏ ਸੋ ਸੁੰਦਰ ਸੀ ਤਤਕਾ ਵੇਤਾ ਨਾਨਕ ਸਰ ਸਿਸ਼ਕਾ ਜੇਤਾ ਜੀ ਜੰਤਰ ਸਤਾ ਕੇ ਹਾਥ ਦੀਨ ਦਿਆਲ ਅਨਾਥ ਕੋ ਨਾਥ ਜਿਸ ਰਾਖੈ ਤਿਸ ਕੋਈ ਨ ਮਾਰੈ ਸੋ ਮੁਆ ਜਿਸ ਮਨੋ ਵਿਸਾਰ ਹੈ ਤਿਸ ਤਜਾਵਰ ਕਹਾ ਕੋ ਜਾਏ ਸਭ ਸ੍ਰੀ ਏਕ ਨਿਰੰਜਨ ਰਾਏ ਜੇ ਕੀ ਜੁਗਤ ਜਾ ਕੇ ਸਵਾਹਾਤ ਅੰਤਰ ਬਾਹਰ ਜਾਨੋ ਸਾਥ ਗੁਣ ਨਿਧਾਨ ਬੀ ਅੰਤ ਪਾਰ ਨਾਨਕ ਦਾਸ ਸਦਾ ਬਲਿਹਾਰ ਪੂਰਨ ਪੂਰ ਰਹੇ ਦਿਆਲ ਸਭ ਉਪਰ ਹੋਤ ਕਿਰਪਾਲ ਆਪਣੇ ਕਰਤਵ ਜਾਣੇ ਆਪ ਅੰਤਰ ਜਾਮੀ ਰਹੋ ਵਿਆਪ ਪ੍ਰਤ ਪਾਲੈ ਜੀਅਨ ਬੋ ਭਾਤ ਜੋ ਜੋ ਰਚਿਓ ਸੋ ਤਿਸੈ ਤਿਆਤ ਜਿਸ ਭਾਵੇ ਤਿਸ ਲੈ ਮਿਲਾਏ ਭਗਤ ਕਰੈ ਹਰ ਕੇ ਗੁਣ ਗਾਏ ਮਾਨ ਅੰਤਰ ਵਿਸ਼ਵਾਸ ਕਰਮਾ ਨੇ ਕਰਨ ਹਾ ਨਾਨਕ ਜਾਨੀਆ ਜਨ ਲਾਗਾਰੇ ਕਹਿਣਾ ਹੈ ਤਿਸ ਕੀ ਆਸ ਨਿਮਿਰਥੀ ਜਾਏ ਸੇਵਕ ਕੋ ਸੇਵਾ ਬਨਿਆਏ ਹੁਕਮ ਬੂਝ ਪਰਮ ਪਦ ਪਾਈ ਇਸਤੇ ਉਪਰ ਨਾ ਵਿਚਾਰ ਜਾ ਕਹਿ ਮਨ ਵਸਿਆ ਨਿਰੰਕਾਰ ਬੰਧਨ ਤੋਰ ਭਈ ਨਿਰਵੈਰ ਅੰਦਿਨ ਪੂਜੋ ਗੁਰ ਕੇ ਪੈਰ ਹੇ ਲੋਕ ਸੁਖੇ ਪਰ ਲੋਕ ਸਵੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਸਾਧ ਸੰਗ ਮਿਲ ਕਰੋ ਆਨੰਦ ਗੁਣ ਗਾਓ ਪ੍ਰਭ ਪ੍ਰਭ ਮਾਨੰਦ ਰਾਮ ਨਾਮ ਤਤ ਕਰੋ ਵਿਚਾਰ ਦੁਰਲਭ ਦੇ ਕਾ ਕਰੋ ਉਧਾਰ ਅੰਮ੍ਰਿਤ ਬਚਨ ਹਰ ਕੇ ਗੁਣ ਗਾਓ ਪ੍ਰਾਣ ਤ੍ਰਿਣਕਾਏ ਸੁਹਾਓ ਆਠ ਪੈਰ ਪ੍ਰਭ ਵੇਖੋ ਨੇਰਾ ਮਿਟੈ ਗਿਆਨ ਬਿਨ ਸੈਨ ਦੇਰਾ ਸੁਨ ਉਪਦੇ ਸਿਰਦੈ ਵਸਾਓ ਮਨ ਇੱਛੇ ਨਾਨਕ ਫਲ ਪਾਓ ਹਾਲਤ ਪਲਤ ਦੋਇਲੇ ਸਵਾਰ ਰਾਮ ਨਾਮ ਅੰਤਰ ਉਧਾਰ ਪੂਰੇ ਗੁਰ ਕੀ ਪੂਰੀ ਦੀਖਿਆ ਜਿਸ ਮਨ ਵਸੈ ਤੇ ਸਾਜ ਪ੍ਰੀਖਿਆ ਮਨ ਤਨ ਰਾਮ ਜਪੋ ਲਿਵਲਾਏ ਦੂਖ ਦਰਦ ਮਨ ਤੇ ਭੋ ਜਾਏ ਸਚ ਬਾ ਪਾਰ ਕਰੋ ਅਪਾਰ ਇਧਰ ਗਏ ਨੀ ਬਹਿ ਖੇਰ ਤੁਮਾਰੀ ਏਕਾ ਟੇਕ ਰੱਖੋ ਮਨ ਮਾਏ ਨਾਨਕ ਬੋਰ ਨੇ ਆਵੈ ਜਾਏ ਤਿਸਤੇ ਦੂਰ ਕਹਾ ਕੋ ਜਾਏ ਉਬਰੇ ਰਾਖ ਨਾ ਹਰ ਦਿਹਾਏ ਨਿਰਭੋ ਜਪੈ ਸਕਲ ਬੋ ਮਿਟੈ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ ਜਿਸ ਪ੍ਰਭ ਰਾਖੇ ਤਿਸ ਨਾਹੀ ਦੁਖ ਨਾਮ ਜਪਤ ਮਨ ਹੋਵਤ ਸੁਖ ਚਿੰਤਾ ਜਾਏ ਮਿਟੈ ਅਹੰਕਾਰ ਤੀਜਨ ਕੋ ਕੋਈ ਨਾ ਪਹੁੰਚਣ ਹਾਰ ਸ੍ਰੀ ਉਪਰ ਠਾਂਡਾ ਗੁਰਸੂਰਾ ਨਾਨਕ ਤਾਂ ਕੇ ਕਾਰਜ ਪੂਰਾ ਮਤ ਪੂਰੀ ਅਮਰ ਜਾ ਕੇ ਦ੍ਰਿਸ਼ਟ ਦਰਸ਼ਨ ਪੇ ਕੇ ਉਦਰ ਸ੍ਰਿਸ਼ਟ ਚਰਨ ਕਮਲ ਜਾ ਕੇ ਅਨੂਪ ਸਬਦ ਦਰਸ਼ਨ ਸੁੰਦਰ ਹਰ ਰੂਪ ਧਨ ਸੇਵਾ ਸੇਵਕ ਪ੍ਰਵਾਨ ਅੰਤਰ ਜਾਮੀ ਪੁਰਖ ਪ੍ਰਧਾਨ ਜਿਸ ਮਨ ਵਸੈ ਸੋ ਹੋਤ ਨਿਹਾਲ ਤਾਂ ਕੇ ਨਿਕਟਣੇ ਆਵਤ ਕਾਲ ਅਮਰ ਪੇ ਅਮਰਾਪਦ ਪਾਇਆ ਸਾਧ ਨਾਨਕ ਹਰ ਧਿਆ

ਨਾਨਕ ਮਨ ਪਰਗਾਸ ਅਸ਼ਟਪਦੀ ਸਾਧ ਸੰਗ ਅੰਤਰ ਪ੍ਰਭ ਡਿਠਾ ਨਾਮ ਪ੍ਰਭੂ ਕਾ ਲਾਗਾ ਮਿੱਠਾ ਸਗਲ ਸਮਗਰੀ ਇੱਕ ਸਕਟਮਾਏ ਅਨੇਕ ਰੰਗ ਨਾਨਾ ਦ੍ਰਿਸ਼ਟਾਏ ਨੌ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਵਿਸਰਾਮ ਸੁਨ ਸਮਾਧ ਅਨ ਤੈਨਾਦ ਕਹਿਣੇ ਜਾਏ ਅਚਰਜ ਵਿਸਮਾਦ ਤਿੰਨ ਦੇਖਿਆ ਜੀ ਸਾਹਿਬ ਦਿਖਾਏ ਨਾਨਕ ਤੀਜਨ ਸੋ ਜੀ ਪਾਏ ਸੋ ਅੰਤਰ ਸੋ ਬਾਹਰ ਅਨੰਤ ਘੜਗੜ ਵਿਆਪ ਰਿਹਾ ਭਗਵੰਤ ਧਰਨ ਮਾਏ ਆਕਾਸ਼ ਪਿਆਲ ਸਰਬ ਲੋਕ ਪੂਰਨ ਪ੍ਰਤਪਾਲ ਬੰਦ ਤਿੰਨ ਪਰਬਤ ਹੈ ਪਾਰ ਬ੍ਰਹਮ ਜੈਸੀ ਆਗਿਆ ਤੈ ਸਾਕਰਮ ਪਾਉਣ ਪਾਣੀ ਬੈ ਸੁਤਰ ਮਾਹੇ ਚਾਰ ਕੁੰਟ ਦੈ ਜਿਸੇ ਸਮਾਏ ਤਿਸਤੇ ਫਿਰ ਨਾਹੀ ਕੋਠਾਓ ਗੁਰਪ੍ਰਸਾਦ ਨਾਨਕ ਸੁਖ ਪਾਓ ਵੇਦ ਪੁਰਾਣ ਸਿਮਰਤ ਮੈਂ ਦੇਖ ਸਚਰ ਛੂ ਨਖਤਰ ਮੈਂ ਏਕ ਬਾਣੀ ਪ੍ਰਭ ਕੀ ਸਭ ਕੋ ਬੋਲੈ ਆਪ ਅਡੋ ਨਾ ਕਮੋ ਡੋਲੈ ਸਰਬ ਕਲਾਕਰ ਖੇਲੈ ਖੇਲ ਮੋਲ ਲੈ ਪਾਈ ਹੈ ਗੁਣ ਹੈ ਮੋਰ ਸਰਬ ਜੋਤ ਮੈਂ ਜਾ ਕੇ ਜੋ ਧਾਰ ਸਵਾਮੀ ਓਤ ਪੋਤ ਗੁਰਪ੍ਰਸਾਦ ਬ੍ਰਹਮ ਕਾ ਨਾਸ ਨਾਨਕ ਤਿਨ ਮੈਂ ਵਿਸ਼ਵਾਸ ਸੰਜਨਾ ਕਾ ਪੇਖਣ ਸਭ ਬ੍ਰਹਮ ਸੰਜਨਾ ਕਾ ਹਿਰਦੈ ਸਭ ਧਰਮ ਸੰਤ ਜਨਾ ਸੁਨਹਿ ਸੁਬਚਨ ਸਰਬ ਵਿਆਪੀ ਰਾਮ ਸੰਗਰਚਨ ਜਿਨ ਜਾਤਾ ਤਿਸੀ ਰਹਿਤ ਸਤਵਚਨ ਸਾਧੂ ਸਭ ਕਹਿਤ ਜੋ ਜੋ ਹੋਏ ਸੋਈ ਸੁਖ ਮਾਨੈ ਕਰਨ ਕਰਾਵਨ ਹਾਰ ਪ੍ਰਭ ਜਾਨੈ ਅੰਤਰ ਬਸੇ ਬਾਹਰ ਵੀ ਹੋਈ ਨਾਨਕ ਦਰਸ਼ਨ ਦੇਖ ਸਮ ਹੋਈ ਆਪ ਸਤ ਕਿਆ ਸਭ ਸਤ ਤਿਸ ਪ੍ਰਭਤੇ ਸਗਲੇ ਉਤਪਤ ਤਿਸ ਭਾਵੈ ਤੈ ਕਰੇ ਵਿਸਤਾਰ ਤਿਸ ਭਾਵੈ ਤੈ ਇਕੰਕਾਰ ਅਨੇਕ ਕਲਾ ਲਖੀ ਨ ਜਾਏ ਜਿਸ ਭਾਵੈ ਤਿਸ ਲੈ ਮਿਲਾਏ ਕਾਉ ਨਿਕਟ ਕਰ ਕਹੀਏ ਦੂਰ ਆਪੇ ਆਪ ਆਪ ਭਰਪੂਰ ਅੰਤਰਗਤ ਜਿਸ ਆਪ ਜਨਾਏ ਨਾਨਕ ਤੀਜਨ ਆਪ ਬੁਝਾਏ ਸਾਰਾ ਭੂਤ ਆਪ

ਹੈ ਹਰ ਪ੍ਰਭ ਚੀਤ, ਜਨਮ ਮਰਨ ਤਾਂ ਕਾ ਦੁੱਖ ਨਿਵਾਰੈ, ਦੁਰਲਭ ਦੇ ਤਤਕਾਲ ਉਧਾਰੈ, ਨਿਰਮਲ ਸੋਭਾ ਅੰਮ੍ਰਿਤਾ ਕੀ ਬਾਣੀ, ਏਕ ਨਾਮ ਮਨ ਮਾਹਿ ਸਮਾਨੀ, ਦੁੱਖ ਰੋਗ ਬਿਨ ਸੇ ਪੈ ਪਰਮ, ਸਾਧ ਨਾਮ ਨਿਰਮਲ ਤਾਂ ਕੇ ਕਰਮ।

ਭਾਵਨਾ ਐਸੀ ਅਰਦਾਸ ਲੈ ਕੇ ਗੁਰਮੁਖ ਪਰਿਵਾਰ ਗੁਰੂ ਚਰਨਾਂ ਨਾਲ ਮਿਲਜੁਲ ਬੈਠੇ ਹਨ। ਸਰਦਾਰ ਅਮਰੀਕ ਸਿੰਘ ਜੀ ਹੇਰ, ਬੀਬੀ ਜਸਬੀਰ ਕੌਰ ਜੀ ਹੇਰ, ਆਪਣੇ ਬੱਚਿਆਂ ਦੀ ਕਾਰਜਾਂ ਦੀ ਖੁਸ਼ੀ ਦੇ ਵਿੱਚ, ਕਾਰਜ ਸੰਪੂਰਨ ਹੋਣ ਦੀ ਖੁਸ਼ੀ ਦੇ ਵਿੱਚ ਸਤਿਪੁਰਾ ਦਾ ਕੋਟਾਨ ਕੋਟ ਧੰਨਵਾਦ ਪਰਿਵਾਰ ਕਰ ਰਿਹਾ ਹੈ। ਸਤਿਪੁਰ ਪਾਤਸ਼ਾਹ ਕਹਿੰਦੇ ਨੇ ਕਿ ਭਾਈ, ਇਹ ਜਿਹੜਾ ਸ਼ੁਕਰਾਨਾ ਹੈ, ਜਿਹੜਾ ਧੰਨਵਾਦ ਹੈ, ਇਹਦੀ ਕੋਈ ਕੀਮਤ ਨਹੀਂ, ਕੋਈ ਸੀਮਾ ਨਹੀਂ ਹੁੰਦੀ ਹੈ, ਕਿਉਂਕਿ ਇਹਨਾਂ ਕਾਰਜਾਂ ਲਈ ਹੀ ਆਪਾਂ ਜਿਸ ਵੇਲੇ ਬੱਚਾ ਜਨਮ ਲੈਂਦਾ ਹੈ ਉਦੋਂ ਤਾਈਂ ਹਰ ਮਾਤਾ ਪਿਤਾ ਨੂੰ ਇਹਨਾਂ ਖੁਸ਼ੀ ਦੇ ਲਈ ਸਦਾਈ ਮਾਲਕ ਪ੍ਰਭੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੇ ਹਨ। ਮਾਲਕ ਉਹ ਸਮਾਂ ਵੀ ਨਸੀਬ ਹੋਵੇ ਜਿਸ ਵੇਲੇ ਬੱਚੇ ਦੇ ਇਹ ਆਨੰਦ ਕਾਰਜ ਵੇਖਣ ਨੂੰ ਪ੍ਰਾਪਤ ਹੋਣ। ਸੋ ਪਰਿਵਾਰ ਉੱਤੇ ਸਤਿਗੁਰਾਂ ਦੀ ਰਹਿਮਤ ਬਖਸ਼ਿਸ਼ ਹੋਈ ਹੈ, ਗੁਰਮਤ ਅਨੁਸਾਰ ਆਨੰਦ ਕਾਰਜ ਸੰਪੂਰਨ ਹੋਏ। ਇਹਨਾਂ ਦੀ ਖੁਸ਼ੀ ਦੇ ਵਿੱਚ, ਇਸ ਖੁਸ਼ੀ ਨੂੰ ਮੁੱਖ ਰੱਖਦਿਆਂ ਹੋਇਆ ਗੁਰਮੁਖ ਪਰਿਵਾਰ ਨੇ ਅੱਜ ਦੇ ਦੀਵਾਨਾਂ ਦੀ ਸੇਵਾ ਕਰ ਰਹੇ ਹਨ ਲੰਗਰਾਂ ਦੇ ਵਿੱਚ, ਅਤੇ ਹੁਣੇ ਹੁਣੇ ਆਪ ਜੀ ਨੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਸਰਵਣ ਕੀਤੇ ਹਨ। ਤਾਂ ਹੀ ਸਤਿਗੁਰਾਂ ਨੇ ਕਹਿ ਦਿੱਤਾ ਕਿ ਭਾਈ, ਜਿੱਤੜੀ ਫਲਮਨ ਬਾਛੀਏ ਤਿੱਤੜੇ, ਸਤਿਗੁਰੂ ਪਾਸ ਪ੍ਰਭ ਹੋਈ ਕਿਰਪਾਲਤਾ, ਇਹੋ ਮਨੁ ਲਾਈ ਸਤਿਗੁਰ ਸੇਵ ਸਭ ਹੈ ਫਲ ਪਾਈ। ਹੇ ਭਾਈ, ਉਹਦੇ ਨਾਲ ਜੁੜਨਾ, ਉਹਦੇ ਦਰ ਤੋਂ ਇੱਛਾ ਪੂਰੀ ਹੋਣੀ, ਉਸ ਮਾਲਕ ਪ੍ਰਭੂ ਦਾ ਕੋਟਾਨ ਕੋਟ ਧੰਨਵਾਦ ਹੈ। ਬਿਗੜਨਾ ਕੋ ਲਾਗਤਾ ਗੁਰਪੈ ਅਰਦਾਸ। ਸਦਾਈ ਮਾਤਾ ਪਿਤਾ ਆਪਣੇ ਬੱਚਿਆਂ ਪ੍ਰਤੀ ਅਰਦਾਸ ਬੇਨਤੀ ਕਰਦੇ ਹਨ। ਸੋ ਆਓ, ਪਹਿਲਾ ਸ਼ਬਦ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਾਦਰ ਕਰੀ। ਮਾਲਕ ਜੀ, ਇਹ ਤੇਰੀ ਰਹਿਮਤ, ਤੇਰੀ ਬਖਸ਼ਿਸ਼ ਹੋਈ ਹੈ, ਇਹ ਕਾਰਜ ਸੰਪੂਰਨ ਹੋਏ ਹਨ, ਕਿਰਪਾ ਕਰੀ ਦੋਨਾਂ ਬੱਚਾ ਤੇ ਸਿਰ ਤੇ ਮਿਹਰ ਪ੍ਰਿਆ ਹੱਥ ਰੱਖੇ, ਜੀਵਨ ਸੁੱਖ ਦੇ ਨਾਲ ਗ੍ਰਸਤੀ ਜੀਵਨ ਬਤੀਤ ਕਰਾਵੀ। ਸੋ ਆਓ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੀ।

ਸਤਿਗੁਰ ਆਪਣੀ ਸੁਣੀ ਅਰਦਾਸ ਕਾਰਜ ਆਇਆ ਸਗਲਾ ਰਾਸ। ਫਿਰ ਅਗਲੇ ਸਬਦ ਦੇ ਵਿੱਚ ਦਰਸਾਇਣ ਕਿ ਭਾਈ ਸੇਵਕ ਦੀ ਕੈਸੀ ਭਾਵਨਾ, ਕੈਸਾ ਪਿਆਰ ਹੈ ਆਪਣੇ ਸਤਿਗੁਰ ਕੈ ਵਲਹਾਰ ਹੈ। ਆਗੈ ਸੁਖ ਪਾਛੈ ਸੁਖ ਸਹਿਜਾ ਘਰ ਆਨੰਦ ਹਮਾਰ। ਇਹ ਆਨੰਦ ਇਹ ਖੁਸ਼ੀਆਂ ਕਿਧਰੇ ਮਨੁੱਖ ਮੁੱਲ ਨਹੀਂ ਖਰੀਦ ਸਕਦਾ ਹੈ, ਨਾ ਇਹਨਾਂ ਦੀ ਕੀਮਤ ਪੈ ਸਕਦੀ। ਇਹ ਤਾਂ ਕੇਵਲ ਅਤੇ ਕੇਵਲ ਲਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ, ਉਹਦੀ ਰਹਿਮਤ ਉਹਦੀ ਬਖਸ਼ਿਸ਼ ਹੋ ਜਾਏ। ਅਤੇ ਵੇ ਸੇਵਕ ਤਾਂ ਸਦਾਈ ਇਹ ਅਰਦਾਸ ਕਰਦਾ, ਮਾਲਕਾ ਸਤਿਗੁਰ ਸੁਣੀ ਆਪਣੇ ਸੁਣੀ ਅਰਦਾਸ ਕਾਰਜ ਆਇਆ ਸਗਲਾ ਰਾਸ। ਆਪਣੇ ਸਤਿਗੁਰ ਕਹਿ ਬਲਹਾਰ ਹੈ, ਆਗੈ ਸੁਖ ਪਾਛੈ ਸੁਖ ਸਹਿਜਾ ਘਰ ਆਨੰਦ ਹਮਾਰੇ।

ਸ੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਆਪੇ ਹਰ ਇੱਕ ਰੰਗ ਹੈ ਆਪੇ ਬਹੁ ਰੰਗੀ ਜੋ ਤਿਸ ਭਾਵੈ ਨਾਨਕਾ ਸਾਈ ਗੱਲ ਚੰਗੀ। ਅਰਦਾਸ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹ ਦਸਵੇਂ ਪ੍ਰਥਮ ਭਗਵਤੀ ਸਿਮਰ ਕਹਿ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਸਹਾਏ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿਕ੍ਰਿਸ਼ਨ ਧਿਆਈਐ ਜੀ ਜਿੱਥੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨੋ ਨਿਦ ਆਵੈ ਧਾਏ ਸਭ ਥਾਏ ਸਹਾਏ। ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਏ ਸਾਹਿਬ ਦਸਾਂ ਪਾਤਸ਼ਾਹ ਦੀ ਆਤਮਿਕ ਜੋਤ ਜਾਗਤੀ ਜੋਤ ਚੌਰ ਤਖਤ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲਣਾ ਜੀ ਵਾਹਿਗੁਰੂ। ਪੰਜ ਪਿਆਰੇ ਚਾਰ ਸਾਹਿਬਜ਼ਾਦੇ 40 ਮੁਕਤੇ ਹਟਿਆਂ ਜਪਿਆਂ ਤਪਿਆਂ ਜਿਨ੍ਹਾਂ ਨੇ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇ ਗਵਾਹੀ ਦੇ ਕੇ ਨਿਟ ਕੀਤਾ ਤਿਨਾ ਪਿਆਰਿਆਂ ਸਚਿਆਰਿਆਂ ਸਿੰਘਾਂ ਸਿੰਘਣਿਆਂ ਪੰਜਾਂ ਤਖਤਾਂ ਸਰਬੱਤ ਗੁਰਦੁਆਰਾ ਜੀ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲਣਾ ਜੀ ਵਾਹਿਗੁਰੂ। ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਸਰਬਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿੱਤ ਆਵੇ ਚਿੱਤ ਆਉਣ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਇਤ ਦੇਖ ਦੇਖ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਵਾਲੇ ਖਾਲਸਾ ਜੀ ਸਾਹਿਬ ਬੋਲਣਾ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਭਰੋਸਾ ਦਾਨ ਵਿਸਾਹ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਸਨਾਨ ਚੌਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਹੋਵੇ ਖਾਲਸਾ ਜੀ ਸਾਹਿਬ ਬੋਲਣਾ ਜੀ ਵਾਹਿਗੁਰੂ। ਆਪ ਜੀ ਦੇ ਸਿੱਖਾਂ ਦਾ ਮੰਨੀ ਮਾਂ ਮਤ ਉੱਚੀ ਮਤ ਦੇਰਾ ਕੇ ਆਪ ਅਕਾਲ ਪੁਰਖ ਵਾਹਿਗੁਰੂ ਜੀ। ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਗੁਰਦੁਆਰਾ ਨਨਕਾਣਾ ਸਾਹਿਬ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਤਿਨਾਂ ਦੇ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਇਹ ਜਿਮਾਣੀਆਂ ਦੇ ਮਾਣ ਨਿਤਾਣੀਆਂ ਦੇ ਤਾਣੀ ਓਟੀਆਂ ਦੀ ਓਟਨੀ ਆਸਰੀਆਂ ਦੇ ਆਸਰੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਾਗਤੀ ਜੋਤ ਆਪ ਜੀ ਦੇ ਚਰਣਾ ਕਮਲਾ ਪਾਸ ਅਰਦਾਸ ਬੇਨਤੀ ਜੋਦੜੀ ਸਹਿਣ ਸਾਹਿਬ ਪਿਤਾ ਜੀ ਉਹ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਨਿਮਖ ਏਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਦੇ ਮਾਂ ਬਾਪ ਅਨੁਸਾਰ ਸਤਿਗੁਰੂ ਜੀ ਆਪ ਜੀ ਦੇ ਦਰ ਘਰ ਦੇ ਪ੍ਰੀਤਵਾਨ ਸਰਦਾਰ ਅਮਰੀਤ ਸਿੰਘ ਜੀ ਹੇਅਰ ਬੀਬੀ ਜਸਵੀਰ ਕੌਰ ਜੀ ਹੇਅਰ ਸਹਿਣ ਸਾਹਿਬ ਪਿਤਾ ਜੀ ਉਹ ਆਪਣੇ ਬੱਚਿਆਂ ਦੀ ਸਾਦੀ ਵਿਆਹ ਦੀ ਖੁਸ਼ੀ ਵੀ ਸਹਿਣ ਸਾਹਿਬ ਪਿਤਾ ਜੀ ਉਹ ਆਪ ਜੀ ਦਾ ਕੋਟਾਨ ਕੋਟ ਧੰਨਵਾਦ ਕਰਦੇ ਹੋ ਸਹਿਣ ਸਾਹਿਬ ਪਿਤਾ ਜੀ ਉਹ ਆਪਣੇ ਬੱਚੇ ਕਾਕਾ ਪਰਮਦੀਪ ਸਿੰਘ ਜੀ ਹੇਅਰ ਬੀਬੀ ਸਿਵਾਨ ਹੇਅਰ ਦੇ ਸਹਿਣ ਸਾਹਿਬ ਪਿਤਾ ਜੀ ਉਹ ਆਨੰਦ ਕਾਰਜਾਂ ਦੀ ਖੁਸ਼ੀ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹ ਸਹੁੰ ਪਰਿਵਾਰ ਨੇ ਆਪ ਜੀ ਦਾ ਕੋਟਾਨ ਕੋਟ ਧੰਨਵਾਦ ਕਰਦੇ ਹੋਏ ਆਪ ਜੀ ਦੇ ਚਰਨ ਪਰਸਦੇ ਸਹਿਣ ਸਾਹਿਬ ਪਿਤਾ ਜੀ ਇਹਨਾਂ ਖੁਸ਼ੀਆਂ ਨੂੰ ਮੁੱਖ ਰੱਖਦੇ ਹੋਏ ਪਰਿਵਾਰ ਨੇ ਸੁਖਮਨੀ ਸਾਹਿਬ ਜੀ ਦੇ ਸੰਪੂਰਨ ਪਾਠ ਉਪਰੰਤ ਰੱਬੀ ਬਾਣੀ ਦੇ ਕੀਰਤਨ 6 ਪੁੜਿਆ ਆਨੰਦ ਸਾਹਿਬ ਜੀ ਕੇ ਪਾਠ ਕੀ ਅਰਦਾਸ ਆਖਰ ਵਾਧਾ ਘਾਟਾ ਭੂਲ ਚੂਕ ਮਾਫ਼ ਕਰਨੀ ਸਹਿਣ ਸਾਹਿਬ ਪਿਤਾ ਜੀ ਉਹ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਆਪ ਜੀ ਸੇਵਕਾਂ ਕੋਲੋਂ ਵੀ ਅੰਤ ਪ੍ਰਕਾਰ ਦੀਆਂ ਤੁੱਟੀਆਂ ਹੋ ਜਾਂਦੀਆਂ ਹਨ ਸਤਿਗੁਰੂ ਜੀ ਆਪ ਆਪਣੇ ਅਣਜਾਣ ਬੱਚੇ ਸਮਝ ਕੇ ਖੀਮਾ ਕਰਨਾ ਇਸ ਬਾਣੀ ਦਾ ਭਾਵ ਸਮੂਹ ਹੇਰ ਪਰਿਵਾਰ ਦੇ ਹਿਰਦੇ ਵਿੱਚ ਵਸਾਉਣਾ ਦਰਤੇ ਆਈਆਂ ਸਰਬਤ ਸਾਧ ਸੰਤਾਂ ਦੇ ਹਿਰਦੇ ਚ ਵਸਾਉਣਾ ਸਮੂਹ ਹੇਰ ਪਰਿਵਾਰ ਦੀਆਂ ਸੁਭ ਮਨੋਕਾਮਨਾਵਾਂ ਪੂਰਨ ਕਰਨੀਆਂ ਕਾਰਜ ਰਾਸ ਕਰਨੇ ਕਾਰਜਾਂ ਵੀ ਸਫਲਤਾ ਬਖਸ਼ਣੀ ਸਹਿਣ ਸਾਹਿਬ ਪਿਤਾ ਜੀ ਉਹ ਕਾਕਾ ਪਰਮਦੀਪ ਸਿੰਘ ਜੀ ਹੇਅਰ ਬੀਬੀ ਸ਼ਿਵਾਨ ਹੇਅਰ ਜੀ ਸਹਿਣ ਸਾਹਿਬ ਪਿਤਾ ਜੀ ਉਹ ਸੀਸ ਤੇ ਮਿਹਰ ਪ੍ਰਿਆਤ ਰੱਖਣਾ ਆਪਸ ਵਿੱਚ ਪਰਸਪਰ ਪਿਆਰ ਇਹਨਾਂ ਦੀ ਜੋੜੀ ਦੇ ਸੀਸ ਤੇ ਮਿਹਰ ਪ੍ਰਿਆਤ ਰੱਖੇ ਸਹਿਣ ਸਾਹਿਬ ਪਿਤਾ ਜੀ ਉਹ ਸੋਹਣਾ ਜੀਵਨ ਬਖਸ਼ਣਾ ਸਹਿਣ ਸਾਹਿਬ ਪਿਤਾ ਜੀ ਉਹ ਗ੍ਰਸਤ ਜੀਵਨ ਵਿੱਚ ਸਹਿਣ ਸਾਹਿਬ ਪਿਤਾ ਜੀ ਉਹ ਹਰ ਭਾਉ ਖੁਸ਼ੀਆਂ ਖੇੜੇ ਚੜ੍ਹਦੀਆਂ ਕਲਾ ਬਖਸ਼ਣੀ ਸਹਿਣ ਸਾਹਿਬ ਪਿਤਾ ਜੀ ਉਹ ਬੱਚਿਆਂ ਨੂੰ ਆਪਣੇ ਚਰਣਾ ਕਮਲਾਂ ਦੀ ਪ੍ਰੀਤੀ ਬਖਸ਼ਣੀ ਚਰਣਾ ਕਮਲਾਂ ਨਾਲ ਜੋੜੀ ਰੱਖਣਾ ਸਹਿਣ ਸਾਹਿਬ ਪਿਤਾ ਜੀ ਉਹ
ਸਮੂਹ ਹੇਰ ਪਰਿਵਾਰ ਵੱਲੋਂ ਆਪ ਜੀ ਦੇ ਲਈ ਸੋਹਣੇ ਪੋਸਾਕੇ ਹਾਜ਼ਰ ਕੀਤੇ ਗਏ ਨੇ ਸਤਿਗੁਰੂ ਜੀ, ਜੋ ਕਿ ਆਪ ਅੰਗੀਕਾਰ ਕਰ ਰਹੇ ਹੋ। ਸੇਵਕਾਂ ਦੇ ਲੋਕ ਪਰਲੋਕ ਵਿੱਚ ਪਰਦੇ ਕੱਢਣਾ, ਅੰਗ ਸੰਘੋਕੇ ਸਹਾਇਤਾ ਕਰਨੀ, ਸੇਵਕਾਂ ਦੇ ਰਹਿੰਦੇ ਕਾਰਜਾਂ ਵਿੱਚ ਆਪ ਨੇ ਅੰਗ ਸੰਘੋਕੇ ਸਹਾਇਤਾ ਕਰਨੀ। ਸਤਿਗੁਰੂ ਜੀ, ਉਹ ਸੇਵਕਾਂ ਵੱਲੋਂ ਬੇਅੰਤ ਭੇਟਾਵਾਂ ਦਿੱਤੀਆਂ ਗਈਆਂ, ਜਿਨ੍ਹਾਂ ਖਜ਼ਾਨੇ ਵਿੱਚੋਂ ਭੇਟਾਵਾਂ ਆਈਆਂ ਸੋ ਖਜ਼ਾਨੇ ਭਰਪੂਰ ਕਰਨੇ, ਕਾਲ ਕੰਟਕ ਦੂਰ ਕਰਨੇ, ਕਮਾਈਆਂ ਵਿੱਚ ਵਰਕਤਾਂ ਪਾਉਣੀਆਂ, ਪਰਿਵਾਰ ਵੀ ਸੁੱਖ ਸ਼ਾਂਤੀ ਵਰਤਾਉਣੀ, ਦੁੱਖਾਂ ਕਲੇਸ਼ਾਂ ਦਾ ਨਾਸ ਕਰਨਾ, ਅੰਗ ਸੰਘੋਕੇ ਸਹਾਇਤਾ ਕਰਨੀ। ਹਰ ਮੈਦਾਨ ਹਰ ਦੀਵਾਨ ਫਤਿਹ ਬਖਸ਼ਣੀ। ਸਮੂਹ ਹੇਰ ਪਰਿਵਾਰ ਵੱਲੋਂ ਗੁਰੂ ਦੇ ਲੰਗਰਾਂ ਦੀ ਸੇਵਾ ਹੋ ਰਹੀ ਹੈ, ਉਪਰੰਤ ਪਵਿੱਤਰ ਕੜਾ ਪ੍ਰਸਾਦ ਦੀ ਦੇਗ ਹਾਜ਼ਰ ਹੈ। ਦੇਗ ਆਪ ਜੀ ਦੇ ਦਰ ਤੇ ਪ੍ਰਵਾਨ ਹੋਵੇ, ਪ੍ਰਵਾਨ ਹੋਆ ਪ੍ਰਸਾਦ, ਸਾਧ ਸੰਗਤਾਂ ਦੀਆਂ ਰਸਨਾ ਲਾਇਕ ਹੋਵੇ, ਜੋ ਚੁੱਕੇ ਆਪ ਜੀ ਦਾ ਸਤਨਾਮ। ਸ੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਜਪੇ। ਸਤਿਗੁਰੂ ਜੀ, ਇਸ ਵੇਲੇ ਦਰ ਤੇ ਆਈਆਂ ਸਰਬਤ ਸਾਧ ਸੰਗਤਾਂ ਦੀਆਂ ਹਾਜ਼ਰੀਆਂ ਆਪਣੇ ਦਰ ਤੇ ਪ੍ਰਵਾਨ ਕਰਨੀਆਂ, ਸਰਬਤ ਦੀਆਂ ਸੁਭ ਇੱਛਾਵਾਂ ਪੂਰਨ ਕਰਨੀਆਂ, ਸਰਬਤ ਦੇ ਕਾਰਜ ਰਸ ਕਰਨੇ। ਸਤਿਗੁਰੂ ਜੀ, ਇਸ ਵੇਲੇ ਆਪ ਆਪਣੇ ਹੁਕਮਾਂ ਦੀ ਬਖਸ਼ਿਸ਼ਾਂ ਕਰੋ, ਹੁਕਮਾਂ ਦੇ ਚੱਲਣ ਦੀ ਸਮਰੱਥਾ ਬਖਸ਼ੋ। ਜੋ ਜੀ ਆਪ ਜੀ ਦੇ ਦਰ ਤੇ ਆਵੇ ਸੋ ਰਾਜੀ ਜਾਵੇ, ਸੁੱਖ ਹੋਵੇ, ਨਾਮ ਚਿੱਤ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ

ਗੁਰੂ ਭਾਈ ਸਾਹਿਬ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਸਮਾਗਮ ਦੀ ਇੱਥੇ ਹੁਣ ਸੰਪੂਰਤਾ ਹੈ। ਜਿਹਨਾਂ ਸੰਗਤਾਂ ਨੇ ਦੇਗ ਨਹੀਂ ਲਈ, ਉਹ ਦੇਗ ਵਰਤਾਉਣੀ ਭਾਈ ਸਾਹਿਬ ਜੀ, ਦੇਗ ਵਰਤਾਉਣੀ ਹੈ, ਹੁਣ ਦੇਗ ਵਰਤਾਈ ਜਾਵੇਗੀ। ਸੋ ਸਭ ਸੰਗਤਾਂ ਨੇ ਦੇਗ ਲੈ ਕੇ ਉਪਰੰਤ ਗੁਰੂ ਕੇ ਲੰਗਰ ਪਰਿਵਾਰ ਵੱਲੋਂ ਬੜੀ ਸ਼ਰਧਾ ਭਾਵਨਾ ਨਾਲ ਤਿਆਰ ਕੀਤੇ ਗਏ ਹਨ। ਸਭ ਨੇ ਆਪਣੀ ਲੋੜ ਮੁਤਾਬਕ ਲੰਗਰ ਪ੍ਰਸ਼ਾਦਾ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ। ਸਾਰੀ ਆਈ ਸੰਗਤ ਦਾ ਪਰਿਵਾਰ ਵੱਲੋਂ, ਗੁਰਦੁਆਰਾ ਸਾਹਿਬ ਦੀ ਕਮੇਟੀ ਵੱਲੋਂ ਬਹੁਤ ਬਹੁਤ ਧੰਨਵਾਦ ਹੈ। ਪਰਿਵਾਰ ਨੂੰ ਸਾਡੇ ਵੱਲੋਂ, ਗੁਰਦੁਆਰਾ ਸਾਹਿਬ ਦੀ ਕਮੇਟੀ ਵੱਲੋਂ ਇਸ ਕਾਰਜ 'ਤੇ ਦੀ ਸੰਪੂਰਨਤਾ 'ਤੇ, ਬੱਚਿਆਂ ਦੇ ਵਿਆਹ ਦੀ ਖੁਸ਼ੀ ਦੀ ਜੋ ਸ਼ੁਕਰਾਨੇ ਦੀ ਅਰਦਾਸ ਬੇਨਤੀ ਹੋਈ ਹੈ, ਇਸ ਸੰਬੰਧ ਵਿੱਚ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਹੋਣ। ਬੱਚਿਆਂ ਨੂੰ ਮਹਾਰਾਜ ਚੜ੍ਹਦੀ ਕਲਾ ਬਖਸ਼ਣ, ਹਮੇਸ਼ਾ ਆਪਣੇ ਚਰਨਾਂ ਕਮਲਾਂ ਨਾਲ ਜੋੜੀ ਰੱਖਣ, ਇਸ ਤਰ੍ਹਾਂ ਆਪਣੇ ਚਰਨਾਂ ਕਮਲਾਂ ਦਾ ਪਿਆਰ ਬਖਸ਼ਿਸ਼ ਕਰਨ। ਦਾਸ ਪਾਸੋਂ ਬੋਲਿਆ, ਬੇਅੰਤ ਹੋਈਆਂ ਭੁੱਲਾਂ ਦੀ ਖਿਮਾ ਬਖਸ਼ੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੁਰੂ ਪਿਆਰੀ ਸਾਧ ਸੰਗਤ ਜੀ, ਜਿਵੇਂ ਕਿ ਸਾਡੇ ਵੀਰ ਜੀ ਫਰਮਾ ਰਹੇ ਸੀ, ਰਾਗ ਸਤਿਗੁਰਾਂ ਦੀ ਸਾਨੂੰ ਬਰਕਤ ਹੈ, ਇਨਾਇਤ ਹੈ, ਇਹ ਮੌਸੀਕੀ, ਇਹ ਸੰਗੀਤ ਸਤਿਗੁਰਾਂ ਨੇ ਸਾਨੂੰ ਦਿੱਤਾ ਤਾਂ ਕਿ ਸ਼ਬਦ ਸਾਡੇ ਮਨ ਵਿੱਚ ਵੱਸ ਸਕੇ, ਅਸੀਂ ਕੀਰਤਨ ਕਰ ਸਕੀਏ, ਕੀਰਤੀ ਕਰ ਸਕੀਏ। ਕਲਯੁਗ ਮਹਿ ਕੀਰਤਨ ਪ੍ਰਧਾਨਾ, ਹਰ ਕੀਰਤ ਕਲਯੁਗ ਪਦ ਉੱਤਮ। ਸੋ ਉਸ ਭਾਵ ਨੂੰ ਮੁੱਖ ਰੱਖ ਕੇ ਜਦੋਂ ਇਸ ਬਾਣੀ ਦਾ ਅਧਿਐਨ ਕਰਦੇ ਹਾਂ ਤੇ ਬਾਹਰ ਸ੍ਰਿਸ਼ਟੀ ਨੂੰ ਵੇਖ ਕੇ, ਕਾਇਨਾਤ ਨੂੰ ਵੇਖ ਕੇ, ਬਸੰਤ ਨੂੰ ਵੇਖ ਕੇ, ਉਸਦਾ ਪ੍ਰਫੁੱਲਨ ਵੇਖ ਕੇ, ਮਨ ਵਿੱਚ ਉਸ ਕਾਦਰ ਪ੍ਰਤੀ, ਉਸ ਖਾਲਕ ਪ੍ਰਤੀ ਆਭਾਰ ਦਾ, ਥੈਂਕਸ ਦਾ ਭਾਵ ਜਿਹੜੇ ਨੇ ਵਿਅਕਤ ਹੁੰਦੇ ਨੇ। ਅਸੀਂ ਥੈਂਕਸ ਕਰਦੇ ਹਾਂ ਕਿ ਕੈਸੀ ਨੇਚਰ ਹੈ ਇਹ। ਪਰ ਸਤਿਗੁਰਾਂ ਨੇ ਸਾਨੂੰ ਇੱਕੋ ਉਪਦੇਸ਼ ਦਿੱਤਾ ਕਿ ਉਸ ਕਾਦਰ ਦੀ ਕੁਦਰਤ ਵੇਖ ਕੇ ਅਸੀਂ ਆਪਣੀ ਹੋਮੇ ਦਾ ਤਿਆਗ ਕਰਨਾ ਹੈ। ਅਸੀਂ ਤੇ ਤੁਛ ਮਾਤਰ, ਔਰ ਉਹ ਵੱਖ ਵੱਖ ਸ਼ਬਦਾਂ ਰਾਹੀਂ ਸਾਨੂੰ ਸਮਝਾ ਰਹੇ ਨੇ। ਇਹ ਸਾਰੇ ਮਹਾਂਪੁਰਖ ਇੱਕੋ ਬੋਲੀ ਬੋਲਦੇ ਨੇ, ਗੁਰਮਤ ਦੀ ਬੋਲੀ, ਇੱਕੋ ਵਿਚਾਰ। ਔਰ ਭਗਤ ਰਵਿਦਾਸ ਜੀ ਦਾ ਸ਼ਬਦ ਹੈ, ਤੁਕਾਏ ਗਰਬ ਹੈ ਬਾਵਲੀ, ਜੈਸੇ ਭਾਦੋ ਖੁੰਬਰਾਜ ਤੂੰ ਤਿਸ ਤੇ ਖਰੀ ਉਤਾਵਲੀ। ਤੇਰੀ ਜ਼ਿੰਦਗੀ ਤੇਰੀ ਹੋਂਦ, ਪਿੰਡਾਂ ਵਾਲਿਆਂ ਨੂੰ ਪਤਾ ਕਿ ਰੂੜੀਆਂ ਦੇ ਵਿੱਚ ਛੋਟੀਆਂ ਛੋਟੀਆਂ ਭਾਦਰੋਂ ਦੇ ਮਹੀਨੇ 'ਚ ਖੁੰਬਾਂ ਉੱਗ ਪੈਂਦੀਆਂ ਨੇ, ਜਿਨ੍ਹਾਂ ਦੀ ਲਾਈਫ ਬੜੀ ਸ਼ਾਰਟ ਹੁੰਦੀ ਹੈ। ਇਸ ਤਰ੍ਹਾਂ ਹੀ ਸਾਡੇ ਜੀਵਨ ਦੇ ਵਿੱਚ ਵੀ ਸਾਡੀ ਜਿਹੜੀ ਹੋਂਦ ਹੈ ਉਹ ਬੜੀ ਨਾ ਮਾਤਰ ਹੈ, ਬੜੀ ਤੁੱਛ ਜਿਹੀ ਹੈ, ਤੇ ਫਿਰ ਗਰਭ ਕਿਉਂ ਕਰੀਏ। ਆਓ ਇਸ ਸ਼ਬਦ ਨਾਲ ਜੁੜੀਏ, ਔਰ ਸਤਿਗੁਰੂ ਫਿਰ ਜੋ ਫਰਮਾ ਰਹੇ ਨੇ ਹੋਮੇ ਦੇ ਤਿਆਗ ਪ੍ਰਤੀ, ਦੇਖ ਫੂਲ ਫੂਲੇ ਅਹੰ ਤਿਆਗ ਤਿਆਗੇ, ਚਰਨ ਕਮਲ ਪਾਗੇ ਤੂੰ ਮਿਲੋ ਪ੍ਰਭ ਸੁਭਾਗੇ। ਆਓ ਭਗਤ ਰਵਿਦਾਸ ਜੀ ਨੂੰ ਯਾਦ ਕਰਦਿਆਂ ਇਸ ਸ਼ਬਦ ਨਾਲ ਜੁੜੀਏ।